ਪੌੜੀ ਸਤਿਗੁਰ ਬਟਵਾਰਿਆ ਜਿਤ ਮਿਲਿਆ ਕਿਸਮ ਸੰਭਾਲਿਆ ਜਿਨ ਕਰ ਉਪਦੇਸ਼ ਕਿਆ ਨੰਦਨ ਦੀ ਨਿਵੇਤਰੀ ਜਗਤ ਨਿਹਾਲਿਆ ਕਸਮ ਛੋੜ ਦੂਜੇ ਲੱਗੇ ਡੁੱਬੇ ਸੇਵ।

ਕੌੜੀ ਕੱਪੜ ਰੂਪ ਸੁਹਾਵਨਾ ਛੱਡ ਦੁਨੀਆਂ ਅੰਦਰ ਜਾਵਨਾ ਮੰਦਾ ਚੰਗਾ ਆਪਣਾ ਆਪੇ ਕੀਤਾ ਪਾਵਨਾ ਹੁਕਮ ਕੀਏ ਮਨ ਪਾਮਦੇ ਰਾਹ ਪੀੜੇ ਅੱਗੇ ਜਾਵਨਾ ਨੰਗਾ ਦੂਜਕ ਚਾਲਿਆ ਤਦ ਸਹਿ ਖਰਾ ਡਰਾਵਨਾ ਕਾਰੋ ਉਗਨ ਪਛੋ ਤਾਵਨਾ ਕਾਰੋ ਉਗਨ ਪਛੋ

ਗੁਰਮੁਖਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ।

ਇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ।

ਹਜੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿੰਨਾ ਜਿੰਨਾ ਗੁਰਮੁਖ ਪ੍ਰੇਮੀਆਂ ਵੱਲੋਂ ਕੜਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿਨਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ।

ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਾਇਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁੱਖ ਹੋਵੇ ਨਾਮ ਚਿਤਿਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਤੋਂ ਸੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਐਫਐਮ 103.6 ਮੈਗਾਹਰਟਜ਼ ਦੀ ਆਕਾਸ਼ਵਾਣੀ ਦਾ ਅੰਮ੍ਰਿਤਸਰ ਕੇਂਦਰ ਏ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ ਦੀ ਪੰਜਾਬੀ ਸੇਵਾ। ਇਸ ਵੇਲੇ ਸਵੇਰ ਦੇ 6 ਵਜਣ ਵਾਲੇ ਨੇ। ਹੁਣ ਤੋਂ ਕੁਝ ਪਲਾਂ ਵਿਚ ਤੁਸੀਂ ਸੁਣੋਗੇ ਸਾਡਾ ਪ੍ਰੋਗਰਾਮ ਸੂਫੀਆਨਾ ਕਲਾਮ।

공급 쪽으로 세트나 ਸਿਕ ਕਲਾਮ ਦੇ ਨਾਲ ਸੋਫੀਆਨਾ ਕਲਾਮ ਪ੍ਰੋਗਰਾਮ ਇੱਥੇ ਖਤਮ ਕਰਦੇ ਹਾਂ। ਐਫਐਮ 103.6 ਮੈਗਾਹਰਟਸ ਤੇ ਆਕਾਸ਼ਵਾਣੀ ਦਾ ਇਹ ਅੰਮ੍ਰਿਤਸਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ ਦਿਨ ਦੀ ਪੰਜਾਬੀ ਸੇਵਾ। ਇਸ ਜਾਣਕਾਰੀ ਮੁਤਾਬਕ ਇਸ ਵੇਲੇ ਸਵੇਰ ਦੇ 6:30 ਹੋਣ ਵਾਲੇ ਨੇ। ਇਸੇ ਦੇ ਨਾਲ ਸਾਡੇ ਅੱਜ ਦੀ ਪਹਿਲੀ ਸਭਾ ਦੇ ਪ੍ਰੋਗਰਾਮ ਇੱਥੇ ਹੀ ਖਤਮ ਹੁੰਦੇ ਨੇ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ

0: ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਅਣਥੱਕ ਯਤਨਾਂ ਦੀ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਕੀਤੀ ਗਈ ਸ਼ਲਾਘਾ ਨਾਲ ਹਰੇਕ ਭਾਰਤੀ ਨੂੰ ਮਾਣ ਮਹਿਸੂਸ ਹੋ ਰਿਹਾ ਹੈ। ਸ੍ਰੀ ਸ਼ਾਹ ਨੇ ਕਿਹਾ ਕਿ ਮਹਾਤਮਾ ਗਾਂਧੀ ਦੀ ਜੈਯੰਤੀ ਮੌਕੇ ਆਇਆ ਸ੍ਰੀ ਪੁਤਿਨ ਦਾ ਇਹ ਬਿਆਨ ਦਰਸਾਉਂਦਾ ਹੈ ਕਿ ਸ੍ਰੀ ਮੋਦੀ ਦੀ ਅਗਵਾਈ ਹੇਠ ਭਾਰਤ ਦੁਨੀਆਂ 'ਚ ਅਮਨ ਅਮਾਨ ਲਈ ਭਰੋਸੇਮੰਦ ਆਵਾਜ਼ ਵਜੋਂ ਉਭਰਿਆ ਏ। ਇਕ ਸੋਸ਼ਲ ਮੀਡੀਆ ਪੋਸਟ ਵਿਚ ਗ੍ਰਹਿ ਮੰਤਰੀ ਨੇ ਕਿਹਾ ਕਿ ਜੰਗਾਂ, ਟਕਰਾਵਾਂ ਅਤੇ ਬਦਅਮਨੀ ਵਾਲੇ ਮੌਜੂਦਾ ਦੌਰ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਸੁਨੇਹਾ ਦਿੱਤਾ ਏ ਕਿ ਹਾਲ ਜੰਗ ਦੇ ਮੈਦਾਨਾਂ ਤੋਂ ਨਹੀਂ ਸਗੋਂ ਸੰਵਾਦ ਤੇ ਕੂਟਨੀਤੀ ਰਾਹੀਂ ਨਿਕਲਦੇ ਨੇ। ਉਨ੍ਹਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਭਾਰਤ ਨੇ ਜੰਗ ਹੋਵੇ ਜਾਂ ਆਫ਼ਤ ਹਰ ਸਥਿਤੀ 'ਚ ਹਮੇਸ਼ਾ ਮਦਦ ਅਤੇ ਸਹਾਇਤਾ ਲਈ ਅੱਗੇ ਵੱਧ ਕੇ ਕਦਮ ਚੁੱਕਿਆ ਏ। ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਅਮਰੀਕਾ ਦੇ ਮਿਲਵਾਕੀ 'ਚ G20 ਵਪਾਰ ਮੰਤਰੀਆਂ ਦੀ ਬੈਠਕ ਤੋਂ ਇਲਾਵਾ ਫਰਾਂਸ, ਕੈਨੇਡਾ, ਸਾਊਦੀ ਅਰਬ ਅਤੇ ਦੱਖਣੀ ਕੋਰੀਆ ਦੇ ਵਪਾਰ ਮੰਤਰੀਆਂ ਨਾਲ ਦੁਵੱਲੀਆਂ ਬੈਠਕਾਂ ਕੀਤੀਆਂ। ਫਰਾਂਸ ਦੇ ਵਿਦੇਸ਼ ਵਪਾਰ ਅਤੇ ਆਰਥਿਕ ਮਾਮਲਿਆਂ ਦੇ ਮੰਤਰੀ ਨਿਕੋਲਸ ਫੋਰੀਸੀਏ ਨਾਲ ਮੀਟਿੰਗ 'ਚ ਸ੍ਰੀ ਗੋਇਲ ਨੇ ਵਪਾਰ ਤੇ ਨਿਵੇਸ਼ ਵਧਾਉਣ, ਭਾਰਤੀ ਯੂਰਪੀ ਸੰਘ ਮੁਕਤ ਵਪਾਰ ਸਮਝੌਤੇ ਨੂੰ ਜਲਦੀ ਪੂਰਾ ਕਰਨ ਅਤੇ ਹਵਾਈ ਜਹਾਜ਼ ਨਿਰਮਾਣ, UPI ਦੇ ਏਕੀਕਰਨ ਅਤੇ ਸਾਂਝੀ ਨਵੀਨਤਾ ਦੇ ਖੇਤਰ 'ਚ ਸਹਿਯੋਗ ਵਧਾਉਣ ਬਾਰੇ ਚਰਚਾ ਕੀਤੀ। ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨਾਲ ਮੀਟਿੰਗ 'ਚ ਦੋਵਾਂ ਦੇਸ਼ਾਂ ਨੇ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ CEPA ਬਾਰੇ ਜਾਰੀ ਗੱਲਬਾਤ ਦੀ ਸਮੀਖਿਆ ਕੀਤੀ। ਸਾਊਦੀ ਅਰਬ ਦੇ ਵਣਜ ਮੰਤਰੀ ਮਾਜਿਦ ਬਿਨ ਅਬਦੁੱਲਾ ਅਲ ਕਸਾਬੀ ਨਾਲ ਮੀਟਿੰਗ 'ਚ ਸ੍ਰੀ ਗੋਇਲ ਨੇ ਭਾਰਤ ਅਤੇ ਖਾੜੀ ਸਹਿਯੋਗ ਕੌਂਸਲ ਵਿਚਾਰੇ ਮੁਕਤ ਵਪਾਰ ਸਮਝੌਤੇ ਲਈ ਜਾਰੀ ਗੱਲਬਾਤ ਦੀ ਪ੍ਰਗਤੀ ਬਾਰੇ ਚਰਚਾ ਕੀਤੀ। ਦੱਖਣੀ ਕੋਰੀਆ ਦੇ ਵਪਾਰ ਮੰਤਰੀ ਪਾਰਕ ਜੰਗ ਸੁੰਗ ਨਾਲ ਬੈਠਕ 'ਚ ਭਾਰਤ ਦੱਖਣੀ ਕੋਰੀਆ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਨੂੰ ਉੱਨਤ ਬਣਾਉਣ ਦੇ ਪ੍ਰਸਤਾਵ ਬਾਰੇ ਚਰਚਾ ਹੋਈ। ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਕਿਹਾ ਹੈ ਕਿ ਕੈਨੇਡਾ ਊਰਜਾ, ਮਹੱਤਵਪੂਰਨ ਖਣਿਜਾਂ ਅਤੇ ਏਅਰੋਸਪੇਸ ਖੇਤਰਾਂ 'ਚ ਭਾਰਤ ਨਾਲ ਮਿਲ ਕੇ ਕੰਮ ਕਰਨਾ ਚਾਹੁੰਦਾ ਏ। ਇਸ ਨਾਲ ਭਾਰਤ ਦੇ ਆਰਥਿਕ ਵਿਕਾਸ 'ਚ ਮਦਦ ਮਿਲ ਸਕਦੀ ਏ। ਮਿਲਵਾਕੀ 'ਚ G20 ਵਪਾਰ ਮੰਤਰੀਆਂ ਦੀ ਬੈਠਕ ਮੌਕੇ ਸ੍ਰੀ ਸਿੱਧੂ ਨੇ ਕਿਹਾ ਕਿ ਭਾਰਤ ਦੀਆਂ ਵਧਦੀਆਂ ਊਰਜਾ ਜ਼ਰੂਰਤਾਂ ਅਤੇ ਸਪਲਾਈ ਲੜੀਆਂ 'ਚ ਵੰਨ ਸੁਵੰਨਤਾ ਲਿਆਉਣ ਦੇ ਯਤਨ ਦੋਵਾਂ ਦੇਸ਼ਾਂ ਲਈ ਮਹੱਤਵਪੂਰਨ ਮੌਕੇ ਬਣਾ ਰਹੇ ਨੇ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦਾ ਟੀਚਾ ਅਗਲੇ 5 ਸਾਲਾਂ 'ਚ ਦੁਵੱਲੇ ਵਪਾਰ ਨੂੰ $30 ਅਰਬ ਤੋਂ ਵਧਾ ਕੇ $70 ਅਰਬ ਤੱਕ ਪਹੁੰਚਾਉਣਾ ਏ। ਸ੍ਰੀ ਸਿੱਧੂ ਨੇ ਦਸਿਆ ਕਿ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਲਈ ਗੱਲਬਾਤ ਦਾ 5ਵਾਂ ਦੌਰ ਸੋਮਵਾਰ ਨੂੰ ਓਟਾਵਾ 'ਚ ਸ਼ੁਰੂ ਹੋਵੇਗਾ। ਏਸ਼ੀਆਈ ਖੇਡਾਂ 'ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਜੋ ਕਿ ਅੱਜ ਵੀ ਜਾਰੀ ਏ। ਮੁੱਕੇਬਾਜ਼ੀ 'ਚ ਲਵਲੀਨਾ ਬੋਰਗੋਹਾਇਨ ਨੇ 75 ਕਿਲੋਗਰਾਮ ਵਰਗ 'ਚ ਇਤਿਹਾਸਕ ਸੋਨੇ ਦਾ ਤਮਗਾ ਆਪਣੇ ਨਾਂ ਕੀਤਾ। ਲਵਲੀਨਾ ਨੇ ਚੀਨ ਦੀ ਬਾਓ ਚੀਈ ਨੂੰ ਹਰਾ ਕੇ 12 ਸਾਲਾਂ ਦੇ ਵਕਫੇ ਤੋਂ ਬਾਅਦ ਮਹਿਲਾ ਮੁੱਕੇਬਾਜ਼ੀ 'ਚ ਭਾਰਤ ਲਈ ਸੋਨੇ ਦਾ ਤਮਗਾ ਹਾਸਲ ਕੀਤਾ। ਏਸ਼ੀਆਈ ਖੇਡਾਂ 'ਚ ਮਹਿਲਾ ਮੁੱਕੇਬਾਜ਼ੀ 'ਚ ਭਾਰਤ ਦਾ ਇਹ ਦੂਜਾ ਸੋਨੇ ਦਾ ਤਮਗਾ ਏ। ਇਸ ਤੋਂ ਪਹਿਲਾਂ ਮੈਰੀ ਕੌਮ ਨੇ 2014 'ਚ ਸੋਨੇ ਦਾ ਤਮਗਾ ਜਿੱਤਿਆ ਸੀ। ਭਾਰਤੀ ਮਹਿਲਾ ਰਿਕਰਵ ਤੀਰਅੰਦਾਜ਼ੀ ਟੀਮ ਨੇ 10 ਵਾਰ ਦੀ ਓਲੰਪਿਕ ਚੈਂਪੀਅਨ ਦੱਖਣੀ ਕੋਰੀਆ ਦੀ ਟੀਮ ਨੂੰ 5-3 ਹਰਾ ਕੇ ਆਪਣਾ ਪਹਿਲਾ ਸੋਨੇ ਦਾ ਤਮਗਾ ਜਿੱਤਿਆ। ਭਾਰਤ 12 ਸੋਨੇ ਦੇ, 25 ਚਾਂਦੀ ਦੇ ਅਤੇ 34 ਕਾਂਸੀ ਦੇ ਤਮਗਿਆਂ ਸਮੇਤ ਕੁੱਲ 71 ਤਮਗਿਆਂ ਨਾਲ ਤਮਗਾ ਸੂਚੀ 'ਚ 6ਵੇਂ ਸਥਾਨ ਤੇ ਪਹੁੰਚ ਗਿਆ ਏ। ਅਖੀਰ 'ਚ ਖਾਸ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਹਾਦਰ ਭਾਰਤੀ ਪਾਇਲਟ ਕੈਪਟਨ ਸੁਮਿਤ ਮਛਾਰ ਨਾਲ ਗੱਲਬਾਤ ਕੀਤੀ। ਸੁਮਿਤ ਨੇ ਦੁਬਈ ਤੋਂ ਤੇਲ ਅਵੀਵ ਜਾਣ ਵਾਲੀ ਉਡਾਣ ਉੱਤੇ ਕੀਤੇ ਗਏ ਹਮਲੇ ਨੂੰ ਨਾਕਾਮ ਕਰਕੇ 180 ਮੁਸਾਫਰਾਂ ਦੀ ਜਾਨ ਬਚਾਈ ਸੀ। ਦੇਸ਼ ਅੱਜ ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ਉੱਤੇ ਸ਼ਰਧਾਂਜਲੀ ਭੇਟ ਕਰ ਰਿਹਾ ਏ। ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਕਿਹਾ ਹੈ ਕਿ ਕੈਨੇਡਾ ਊਰਜਾ, ਮਹੱਤਵਪੂਰਨ ਖਣਿਜਾਂ ਅਤੇ ਏਅਰੋਸਪੇਸ ਖੇਤਰਾਂ 'ਚ ਭਾਰਤ ਨਾਲ ਮਿਲ ਕੇ ਕੰਮ ਕਰਨਾ ਚਾਹੁੰਦਾ ਏ ਅਤੇ ਏਸ਼ੀਆਈ ਖੇਡਾਂ 'ਚ ਮੁੱਕੇਬਾਜ਼ ਲਵਲੀਨਾ ਬੋਰਗੋਹਾਇਨ ਨੇ 75 ਕਿਲੋਗਰਾਮ ਵਰਗ 'ਚ ਇਤਿਹਾਸ ਰਚਦਿਆਂ ਸੋਨੇ ਦਾ ਤਮਗਾ ਆਪਣੇ ਨਾਂ ਕੀਤਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।
1: ਆਦਾਬ, ਇਹ ਆਕਾਸ਼ਵਾਣੀ ਹੈ, ਖਬਰਾਂ ਕੇ ਸਾਥ ਮੈਂ ਅਸਲਮ ਬੇਗ। ਵਜ਼ੀਰ ਆਜ਼ਮ ਨਰਿੰਦਰ ਮੋਦੀ ਨੇ ਫਲਾਈ ਦੁਬਈ ਕੇ ਪਾਇਲਟ ਕਪਤਾਨ ਸੁਮਿਤ ਮਛਾਰ ਸੇ ਬਾਤਚੀਤ ਕੀ। ਉਨ੍ਹਾਂ ਉਨ੍ਹਾਂ ਬਹਾਦਰੀ ਕੀ ਤਾਰੀਫ ਕੀ ਔਰ ਜਲਦ ਸਿਹਤਯਾਬੀ ਕੀ ਦੁਆ ਕੀ। ਤਜਾਰਤ ਓ ਸਨਅਤ ਕੇ ਵਜ਼ੀਰ ਪਿਊਸ਼ ਗੋਇਲ ਨੇ G20 ਕੇ ਤਜਾਰਤ ਸੇ ਮੁਤਾਲਕ ਵਜ਼ੀਰੋਂ ਕੀ ਮੀਟਿੰਗ ਸੇ ਅਲਗ ਫਰਾਂਸ, ਕੈਨੇਡਾ, ਸਾਊਦੀ ਅਰਬ ਔਰ ਜਨੂਬੀ ਕੋਰੀਆ ਕੇ ਆਪਣੇ ਹਮਨਸਾਰੋਂ ਸੇ ਦੋਤਰਫਾ ਮੀਟਿੰਗਸ ਕੀ, ਜਿਸ ਕਾ ਮਕਸਦ ਦੋਤਰਫਾ ਤਜਾਰਤੀ ਤਾਲੁਕਾਤ ਕੋ ਮੁਸਤਹਕਮ ਬਨਾਨਾ ਥਾ। ਮੁਲਕ ਨੇ ਬਾਬਾ ਕੌਮ

ਹੁਣ ਮੈਂ ਤੁਹਾਕੂ ਸੁਣੇਂਦੀ ਹਾਂ। ਬੋਲ ਹਿੰ ਮਨ ਲਾਗੋ ਮੇਰੇ ਯਾਰ, ਫਕੀਰੀ ਮੈਂ ਜੋ ਸੁਖ ਪਾਵੋ ਰਾਮ ਭਜਨ, ਸੋ ਸੁਖ ਨਹੀਂ ਅਮੀਰੀ ਮੈਂ।

0: ਇਹ ਹੈ ਤੁਹਾਡੇ ਕੀਤੇ ਗਾਂਧੀ ਜਯੰਤੀ ਤੇ ਖਾਸ ਪ੍ਰੋਗਰਾਮ।
1: ਸਮੇਂ ਹੁਣੇ ਤੁਸੀਂ ਸਮਾਟ ਫਰਮਾ ਰਹੇ ਸੀ ਸਰਾਇਕੀ ਪ੍ਰੋਗਰਾਮ ਝੋਕ ਮਾਹਿਤੀ। ਅਜਮ ਬੈਂਡ 103.6 ਮੈਗਾਹਰਟਜ਼ ਸੇ ਆਕਾਸ਼ਵਾਣੀ ਦਾ ਇਹ ਅੰਮ੍ਰਿਤਸਰ ਕੇਂਦਰ ਹੈ। ਸ਼ਾਮ ਦੇ 5:30 ਵਜੇ ਨੇ ਦੇਸ਼ ਪੰਜਾਬ ਪ੍ਰੋਗਰਾਮ ਦੀ ਮਜਲਿਸ ਦਾ ਆਗਾਜ਼ ਕਰਦੇ ਹਾਂ।

ਲੇਕਿਨ ਮੈਂ ਨਵਜੋਤ ਸਲਾਮ ਅਰਜ਼ ਕਰਦੀ ਹੈ। ਹੋਰ ਸੁਣਾਓ ਜੀ, ਕੀ ਹਾਲ ਚਾਲ ਹੈ? ਉਮੀਦ ਕਰਦੇ ਹਾਂ ਹਾਲ ਚਾਲ ਵਧੀਆ ਹੋਣਗੇ ਜੀ। ਮੌਸਮ ਜਿਹੜਾ ਆ ਉਹ ਵੀ ਬੜਾ ਹੀ ਵਧੀਆ ਹੈ ਜੀ। ਧੁੱਪ ਤੇ ਗਰਮੀ ਦਿਨੇ ਜ਼ਰੂਰ ਹੈ, ਪਰ ਸ਼ਾਮਾਂ ਵੇਲੇ ਜਿਹੜਾ ਆ ਨਾ ਉਹ ਮੌਸਮ ਹਲਕਾ ਹਲਕਾ ਜਿਹੜਾ ਹੈ ਨਾ ਠੰਡ ਦੀ ਆਮਦ ਦਾ ਸਾਨੂੰ ਸੁਨੇਹਾ ਦੇ ਰਿਹਾ ਹੈ। ਸੋ ਮੌਸਮ ਜਿਹੜਾ ਵੀ ਹੋਵੇ ਸਾਨੂੰ ਉਸ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ ਚਾਹੀਦਾ। ਸੋ ਇਧਰ ਅੱਜ ਇਸ ਮਜ਼ੇ ਪ੍ਰੋਗਰਾਮ ਤੁਹਾਨੂੰ ਦੱਸਦੀ ਜੀ, ਸਭ ਤੋਂ ਪਹਿਲਾਂ ਹੋਏਗਾ ਜੀ ਅੱਜ ਦੀ ਗੱਲ। ਅੱਜ ਦੀ ਗੱਲ ਆਪਾਂ ਕਰਾਂਗੇ ਸਵੱਛ ਵਾਤਾਵਰਣ, ਸਵੱਛ ਦੇਸ਼ ਦੇ ਬਾਰੇ ਚ, ਕਿਉਂਕਿ ਅੱਜ ਦੋ ਮਹਾਨ ਆਤਮਾਵਾਂ ਦਾ ਜਨਮ ਦਿਹਾੜਾ ਅਸੀਂ ਮਨਾ ਰਹੇ ਹਾਂ, ਯਾਨੀ ਮਹਾਤਮਾ ਗਾਂਧੀ ਤੇ ਲਾਲ ਬਹਾਦੁਰ ਸ਼ਾਸਤਰੀ। ਸੋ ਸਸ਼ਤ ਨਮਨ ਉਨ੍ਹਾਂ ਨੂੰ, ਔਰ ਅੱਜ ਉਨ੍ਹਾਂ ਦਾ ਜਨਮ ਦਿਹਾੜਾ ਸੀ ਇਸੇ ਲਈ, ਇਸ ਕਰਕੇ ਜੋ ਚਾਹੁੰਦੇ ਸੀ ਆਪਣਾ ਦੇਸ਼ ਸਾਫ਼ ਸੁਥਰਾ ਰੱਖਣਾ, ਆਪਣਾ ਅਲੱਗ ਵਾਲਾ ਸਾਫ਼ ਸੁਥਰਾ ਰੱਖਣਾ, ਉਸੇ ਹੀ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ। ਅਗਲਾ ਸਿਲਸਿਲਾ ਆਏਗਾ ਜੀ ਝਲਕੀ ਦਾ, ਜਿਸ ਦੇ ਵਿਚ ਅੱਜ ਤੁਸੀਂ ਝਲਕੀ ਸੁਣੋਗੇ ਬੱਲੇ ਹੋਏ ਚਲਾਕ ਸੱਜਣਾ, ਜਿਸ ਦੇ ਲੇਖਕ ਹਨ ਹਰਜੀਤ ਸਿੰਘ।

ਹਾਂਜੀ ਸਾਹਮਣੇ ਦੇਸ਼ ਪੰਜਾਬ ਦੀ ਮਜਲਿਸ ਦਾ ਆਗਾਜ਼ ਕਰਦੇ ਹਾਂ ਅੱਜ ਦੀ ਗੱਲ ਦੇ ਨਾਲ। ਅੱਜ ਦੀ ਗੱਲ ਦਾ ਮੌਜੂ ਅਸੀਂ ਲਿਆ ਸਵੱਛ ਵਾਤਾਵਰਣ ਸਵੱਛ ਦੇਸ਼। ਅੱਜ ਸਾਡੇ ਪੂਜਨੀਏ ਰਾਸ਼ਟਰਪਿਤਾ ਮਹਾਤਮਾ ਗਾਂਧੀ ਤੇ ਲਾਲ ਬਹਾਦੁਰ ਸ਼ਾਸਤਰੀ ਜੀ ਦਾ ਜਨਮ ਦਿਹਾੜਾ ਅਸੀਂ ਮਨਾ ਰਹੇ ਹਾਂ। ਸੋ ਉਨ੍ਹਾਂ ਨੂੰ ਬੜਾ ਹੀ ਪਿਆਰ ਸੀ ਸਫਾਈ ਦੇ ਨਾਲ। ਅੱਜ ਗੱਲ ਕਰ ਰਹੇ ਹਾਂ ਸਵੱਛ ਵਾਤਾਵਰਣ ਸਵੱਛ ਦੇਸ਼। ਵਾਕਈ ਹੀ ਕੇਵਲ ਇਕ ਨਾਰਾ ਨਹੀਂ ਸਗੋਂ ਕਿਸੇ ਵੀ ਦੇਸ਼ ਦੀ ਪ੍ਰਗਤੀ ਸਿਹਤ ਅਤੇ ਸੁਖਾਵੇਂ ਭਵਿੱਖ ਦੀ ਮੁੱਖ ਬੁਨਿਆਦ ਹੈ। ਵਾਤਾਵਰਣ ਅਤੇ ਦੇਸ਼ ਦਾ ਆਪਸ ਵਿਚ ਬੜਾ ਹੀ ਗੂੜਾ ਸੰਬੰਧ ਹੈ। ਜਦੋਂ ਇਕ ਸਾਫ਼ ਸੁਥਰੇ ਘਰ ਵਿਚ ਰਹਿਣ ਵਾਲੇ ਲੋਕ ਨਿਰੋਗ ਤੇ ਖੁਸ਼ ਰਹਿਣਗੇ ਹਨ, ਉਸੇ ਤਰ੍ਹਾਂ ਹੀ ਇਕ ਸਵੱਛ ਵਾਤਾਵਰਣ ਵਾਲਾ ਦੇਸ਼ ਵੀ ਵਿਕਾਸ ਦੇ ਰਾਹ ਤੇ ਅੱਗੇ ਵਧ ਸਕਦਾ ਹੈ। ਕੁਦਰਤ ਨੇ ਮਨੁੱਖ ਨੂੰ ਹਵਾ, ਪਾਣੀ, ਮਿੱਟੀ ਤੇ ਜੰਗਲ ਦੇ ਰੂਪ ਵਿਚ ਅਮੋਲਕ ਖਜ਼ਾਨੇ ਬਖਸ਼ੇ ਹਨ, ਪਰ ਅੱਜ ਦੇ ਆਧੁਨਿਕ ਯੁੱਗ ਵਿਚ ਮਨੁੱਖੀ ਲਾਪਰਵਾਹੀ ਕਾਰਨ ਇਹ ਵਾਤਾਵਰਣ ਗੰਦਲਾ ਹੁੰਦਾ ਜਾ ਰਿਹਾ ਹੈ। ਸਵੱਛ ਵਾਤਾਵਰਣ ਤੋਂ ਭਾਵ ਹੈ ਕਿ ਅਜਿਹਾ ਆਲਾ ਦੁਆਲਾ ਜਿੱਥੇ ਹਵਾ ਸ਼ੁੱਧ ਹੋਵੇ, ਪਾਣੀ ਸਾਫ਼ ਹੋਵੇ, ਮਿੱਟੀ ਪ੍ਰਦੂਸ਼ਣ ਮੁਕਤ ਹੋਵੇ ਅਤੇ ਕੂੜੇ ਕਰਕਟ ਦਾ ਸਹੀ ਨਿਪਟਾਰਾ ਹੋਵੇ। ਸ਼ੁੱਧ ਹਵਾ ਤੇ ਸਾਫ਼ ਪਾਣੀ ਮਨੁੱਖ ਦੀ ਲਈ ਕਈ ਤਰ੍ਹਾਂ ਦੀ ਗੰਭੀਰ ਬਿਮਾਰੀਆਂ ਜਿਵੇਂ ਦਮਾ, ਕੈਂਸਰ, ਹੈਜ਼ਾ ਤੇ ਡੇਂਗੂ ਆਦਿ ਤੋਂ ਬਚਦਾ ਆ। ਸੋ ਇਸ ਲਈ ਸਾਨੂੰ ਆਪਣੇ ਸਰੀਰਕ ਤੇ ਮਾਨਸਿਕ ਸਿਹਤ ਦੇ ਲਈ ਸ਼ੁੱਧ ਵਾਤਾਵਰਣ ਬੜਾ ਹੀ ਜ਼ਰੂਰੀ ਹੈ। ਇਕ ਸਾਫ਼ ਸੁਥਰਾ ਵਾਤਾਵਰਣ ਜੀਵ ਜੰਤੂ, ਪਸ਼ੂ ਪੰਛੀਆਂ, ਵਨਸਪਤੀ ਲਈ ਵੀ ਅਨੁਕੂਲ ਹੁੰਦਾ ਹੈ, ਜੋ ਕਿ ਸਾਡੇ ਪਾਰਿਸਥਿਤਿਕ ਸੰਤੁਲਨ ਨੂੰ ਬਣਾਏ ਰੱਖਣ ਲਈ ਬੜਾ ਹੀ ਜ਼ਰੂਰੀ ਹੈ। ਇਸ ਦੇ ਨਾਲ ਸੁੰਦਰਤਾ ਆਉਂਦੀ ਹੈ, ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਸਕਾਰਾਤਮਕ ਊਰਜਾ ਮਿਲਦੀ ਹੈ। ਕਿਸੇ ਵੀ ਦੇਸ਼ ਦੀ ਪਛਾਣ ਉਸਦੇ ਨਾਗਰਿਕ ਦੀ ਰਹਿਣੀ ਬਹਿਣੀ ਤੇ ਦੇਸ਼ ਦੀ ਸਫਾਈ ਤੋਂ ਹੁੰਦੀ ਹੈ। ਅਸੀਂ ਜਦੋਂ ਕਿਸੇ ਹੋਰ ਦੇਸ਼ ਜਾਂਦੇ ਹਾਂ ਤਾਂ ਉੱਥੇ ਦੀ ਸਫਾਈ ਦੇਖ ਕੇ ਬੜੇ ਹੀ ਪ੍ਰਭਾਵਿਤ ਹੁੰਦੇ ਹਾਂ। ਸੋ ਇਹ ਸਾਰਾ ਅਗਰ ਅਸੀਂ ਆਪਣੇ ਦੇਸ਼ ਦੇ ਵਿਚ ਕਰੀਏ ਤਾਂ ਲੋਕ ਸਾਡੇ ਇੱਥੇ ਆ ਕੇ ਬੜੇ ਹੀ ਪ੍ਰਭਾਵਿਤ ਹੋਣਗੇ ਔਰ ਉਨ੍ਹਾਂ ਨੂੰ ਸਾਡਾ ਦੇਸ਼ ਬੜਾ ਹੀ ਖੂਬਸੂਰਤ ਵੀ ਲੱਗੇਗਾ। ਜਦੋਂ ਦੇਸ਼ ਦੇ ਨਾਗਰਿਕ ਤੰਦਰੁਸਤ ਹੋਣਗੇ ਤੇ ਇਲਾਜ ਤੇ ਹੋਣ ਵਾਲੇ ਖਰਚੇ ਘਟਣਗੇ, ਲੋਕ ਆਪਣੀ ਪੂਰੀ ਸਮਰੱਥਾ ਨਾਲ ਕੰਮ ਕਰ ਸਕਣਗੇ, ਜਿਸ ਦੇ ਨਾਲ ਦੇਸ਼ ਦੀ ਆਰਥਿਕਤਾ ਮਜ਼ਬੂਤ ਹੋਏਗੀ। ਇਸਦੇ ਨਾਲ ਨਾਲ ਜੇ ਗੱਲ ਕਰੀਏ ਵੀ ਸਾਫ਼ ਸੁਥਰੇ ਸ਼ਹਿਰ ਤੇ ਦੇਸ਼ ਦੇ ਵਿਚ ਸੈਰ ਸਪਾਟਾ ਜਿਹੜਾ ਆ ਉਹ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ, ਜਿਸ ਦੇਸ਼ ਦੀ ਵਿਦੇਸ਼ੀ ਮੁੱਦਾ ਤੇ ਰੋਜ਼ਗਾਰ ਨੂੰ ਜੋ ਕਿ ਸਾਨੂੰ ਨਵੇਂ ਅਵਸਰ ਮਿਲਦੇ ਨੇ। ਇਕ ਸਵੱਛ ਦੇਸ਼ ਦੁਨੀਆ ਭਰ ਵਿਚ ਸਤਿਕਾਰ ਦੇ ਨਾਲ ਦੇਖਿਆ ਜਾਂਦਾ ਹੈ। ਇਸ ਦੇ ਨਾਲ ਨਾਲ ਹੀ ਵਾਤਾਵਰਣ ਨੂੰ ਗੰਦਲੇ ਹੋਣ ਦੇ ਲਈ ਜੋ ਕਾਰਨ ਨੇ ਉਹ ਅਸੀਂ ਸੁਲਝਾ ਸਕਦੇ ਹਾਂ, ਉਨ੍ਹਾਂ ਨੂੰ ਅਸੀਂ ਦੂਰ ਕਰ ਸਕਦੇ ਹਾਂ। ਜਿਸ ਤਰ੍ਹਾਂ ਕਿ ਖੁੱਲੇ ਵਿਚ ਕੂੜਾ ਸੁੱਟਣਾ ਜਾਂ ਕੂੜੇਦਾਨਾਂ ਦੀ ਸਹੀ ਵਰਤੋਂ ਨਾ ਕਰਨਾ। ਸੋ ਇਸ ਦੀ ਵਰਤੋਂ ਸਹੀ ਕੀਤੀ ਜਾਏ ਔਰ ਕੋਸ਼ਿਸ਼ ਕਰੀਏ ਵੀ ਖੁੱਲੇ ਵਿਚ ਕੂੜਾ ਨਾ ਸੁੱਟੀਏ। ਇਸ ਤੋਂ ਇਲਾਵਾ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਜਿਹੜੀ ਹੈ ਨਾ, ਉਹ ਮਿੱਟੀ ਤੇ ਪਾਣੀ ਦੋਵਾਂ ਨੂੰ ਜ਼ਹਿਰੀਲਾ ਬਣਾ ਰਹੀ ਹੈ। ਸੋ ਇਸ ਪਲਾਸਟਿਕ ਦੀ ਵਰਤੋਂ ਬੰਦ ਕਰ ਦੇਣੀ ਚਾਹੀਦੀ ਹੈ। ਕੋਸ਼ਿਸ਼ ਕਰੀਏ ਜਿੱਥੇ ਤੱਕ ਹੋ ਸਕੇ ਕਾਗਜ਼ ਦੀ ਵਰਤੋਂ ਕਰੀਏ। ਇਸ ਤੋਂ ਇਲਾਵਾ ਸ਼ਹਿਰੀਕਰਨ ਜਿਹੜਾ ਆ ਔਰ ਉਦਯੋਗੀਕਰਨ ਜਿਹੜਾ ਆ ਉਸਨੇ ਜੰਗਲਾਂ ਨੂੰ ਬਹੁਤ ਵੱਡਿਆ ਹੈ। ਸਾਡੇ ਜੰਗਲ ਜਿਹੜੇ ਨੇ ਉਹ ਖਤਮ ਹੁੰਦੇ ਜਾ ਰਹੇ ਨੇ, ਜਿਸ ਦੇ ਕਰਕੇ ਆਕਸੀਜਨ ਜਿਹੜੀ ਆ ਉਹ ਘਟਦੀ ਜਾ ਰਹੀ ਹੈ ਸਾਡੇ ਆਸ ਪਾਸ ਤੋਂ। ਸੋ ਵਾਤਾਵਰਣ ਨੂੰ ਸ਼ੁੱਧ ਕਰਨ ਦੇ ਲਈ ਸਭ ਤੋਂ ਪਹਿਲਾਂ ਤਾਂ ਪੇੜ ਲਾਉਣੇ ਬਹੁਤ ਹੀ ਲਾਜ਼ਮੀ ਨੇ। ਜੰਗਲਾਂ ਦੀ ਜਿਹੜੀ ਅਸੀਂ ਕਟਾਈ ਅੰਨਾ ਧੁੰਨ ਕਰੀ ਜਾ ਰਹੇ ਹਾਂ ਉਸ ਨੂੰ ਥੋੜਾ ਜਿਹਾ ਸਾਨੂੰ ਲਗਾਮ ਦੇਣੀ ਚਾਹੀਦੀ ਹੈ। ਇਸ ਤੋਂ ਇਲਾਵਾ ਵਾਹਨਾਂ ਤੇ ਫੈਕਟਰੀਆਂ ਦਾ ਜਿਹੜਾ ਪ੍ਰਦੂਸ਼ਣ ਹੋ ਰਿਹਾ ਹੈ ਉਸ ਤੇ ਵੀ ਥੋੜਾ ਜਿਹਾ ਠੱਲ ਪਾਉਣੀ ਚਾਹੀਦੀ ਹੈ। ਕੋਸ਼ਿਸ਼ ਕਰੀਏ ਕਿ ਫੈਕਟਰੀਆਂ ਤੋਂ ਜਿਹੜਾ ਵੀ ਗੰਦਾ ਧੂੰਆਂ ਨਿਕਲਦਾ ਆ ਜਾਂ ਜ਼ਹਿਰੀਲਾ ਪਾਣੀ ਨਿਕਲਦਾ ਆ ਉਸ ਦਾ ਨਿਸਤਾਰਨ ਜਿਹੜਾ ਆ ਉਹ ਸਹੀ ਤਰੀਕੇ ਨਾਲ ਕੀਤਾ ਜਾਏ। ਇਸ ਤੋਂ ਇਲਾਵਾ ਝੋਨੇ ਦੀ ਜਿਹੜੀ ਪਰਾਲੀ ਹੈ ਉਸ ਨੂੰ ਜਲਾਉਣ ਤੇ ਇੱਕ ਬੜੀ ਹੀ ਖਤਰਨਾਕ ਜਿਹੜੀ ਹੈ ਨਾ ਪ੍ਰਦੂਸ਼ਣ ਪੈਦਾ ਹੁੰਦਾ ਹੈ ਔਰ ਉਹ ਹਰ ਸਾਹ ਤੱਕ ਪਹੁੰਚ ਜਾਂਦਾ ਹੈ। ਸੋ ਪਰਾਲੀ ਜਲਾਉਣ ਦਾ ਜਿਹੜਾ ਕੰਮ ਹੈ ਉਸ ਨੂੰ ਬੰਦ ਕਰਨਾ ਚਾਹੀਦਾ ਹੈ। ਸਵੱਛਤਾ ਦੇ ਲਈ ਸਰਕਾਰ ਵੱਲੋਂ ਸਵੱਛ ਭਾਰਤ ਅਭਿਆਨ ਵਰਗੀਆਂ ਰਾਸ਼ਟਰੀ ਮੁਹਿੰਮਾਂ ਚਲਾਈਆਂ ਜਾ ਰਹੀਆਂ ਨੇ, ਜਿਸ ਦਾ ਮਕਸਦ ਘਰ ਘਰ ਸ਼ੌਚਾਲਿਆ ਬਣਾਉਣਾ, ਜਨਤਕ ਥਾਵਾਂ ਦੀ ਸਫਾਈ ਤੇ ਕੂੜੇ ਦੀ ਨਿਪਟਾਰੇ ਨੂੰ ਯਕੀਨੀ ਬਣਾਉਣਾ ਹੈ।
ਹਾਲਾਂਕਿ ਕੇਵਲ ਸਰਕਾਰੀ ਯਤਨਾਂ ਨਾਲ ਹੀ ਕਾਫੀ ਨਹੀਂ ਹਨ, ਸਗੋਂ ਜਦੋਂ ਤੱਕ ਦੇਸ਼ ਦਾ ਹਰ ਨਾਗਰਿਕ ਇਸ ਦੇ ਵਿੱਚ ਆਪਣਾ ਯੋਗਦਾਨ ਨਹੀਂ ਪਾਉਂਦਾ ਉਦੋਂ ਤੱਕ ਇਹ ਮਿਸ਼ਨ ਪੂਰਾ ਨਹੀਂ ਹੋ ਸਕਦਾ, ਇਹ ਆਪਾਂ ਸਾਰੇ ਜਾਣਦੇ ਹਾਂ। ਸੋ ਕੋਸ਼ਿਸ਼ ਇਹ ਕਰਨੀ ਚਾਹੀਦੀ ਵੀ ਇੱਕ ਜਿੰਮੇਵਾਰ ਨਾਗਰਿਕ ਵਜੋਂ ਸਾਨੂੰ ਇਹ ਸਾਰੇ ਕੰਮ ਆਪਣੇ ਤੌਰ ਤੇ ਕਰਨੇ ਚਾਹੀਦੇ ਨੇ। ਰੁੱਖ ਅਸੀਂ ਲਗਾ ਸਕਦੇ ਹਾਂ, ਕਹਿੰਦੇ ਨਾ ਇੱਕ ਰੁੱਖ ਸੌ ਸੁੱਖ, ਸੋ ਇਸ ਲਈ ਵੱਧ ਤੋਂ ਵੱਧ ਪੌਦੇ ਲਾਈਏ, ਪੇੜ ਲਾਈਏ ਤੇ ਬੱਚਿਆਂ ਨੂੰ ਵੀ ਇਸ ਬਾਰੇ ਅਸੀਂ ਉਤਸ਼ਾਹਿਤ ਕਰੀਏ ਤਾਂ ਜੋ ਬੱਚੇ ਜਿਹੜੇ ਨੇ ਉਹ ਪੇੜ ਪੌਦੇ ਲਾਉਣ ਤੇ ਉਹਨਾਂ ਦੀ ਜਿਹੜਾ ਆ ਖਿਆਲ ਵੀ ਰੱਖਣ। ਇੱਕ ਹੋਰ ਹੈ ਜੀ, ਕੋਸ਼ਿਸ਼ ਇਹ ਕਰੀਏ ਕਿ ਪਲਾਸਟਿਕ ਦਾ ਤਿਆਗ ਕਰ ਦਈਏ। ਜਾਣ ਵੇਲੇ ਜੇ ਅਸੀਂ ਬਾਜ਼ਾਰ ਚੱਲੇ ਹਾਂ, ਸਬਜ਼ੀ ਲੈਣ ਚੱਲੇ ਹਾਂ ਤੇ ਕੱਪੜੇ ਦੇ ਬਣੇ ਥੈਲੇ ਦੀ ਵਰਤੋਂ ਕਰੀਏ ਤਾਂ ਜੋ ਪਲਾਸਟਿਕ ਦੀਆਂ ਥੈਲੀਆਂ ਜਿਹੜੀਆਂ ਸਾਨੂੰ ਬੜੀ ਸੌਖੇ ਤਰੀਕੇ ਨਾਲ ਮਿਲ ਜਾਂਦੀਆਂ ਨੇ ਉਹ ਅਸੀਂ ਨਾ ਲੈ ਕੇ ਆਈਏ ਤਾਂ ਕਿ ਉਹਨਾਂ ਦਾ ਜਿਹੜਾ ਵਰਤੋਂ ਉਹਦੀ ਘੱਟ ਹੋਵੇ ਔਰ ਆਪਣੇ ਕੋਲ ਅਸੀਂ ਥੈਲੇ ਜ਼ਰੂਰ ਲੈ ਕੇ ਜਾਈਏ। ਇਸ ਤੋਂ ਇਲਾਵਾ ਸੁੱਕੇ ਤੇ ਗਿੱਲੇ ਕੂੜੇ ਦਾ ਨਿਪਟਾਰਾ ਜਿਹੜਾ ਆ ਉਹ ਵੱਖ ਵੱਖ ਹੋਣਾ ਚਾਹੀਦਾ ਆ। ਪਾਰਕਾਂ, ਬੱਸ ਸਟੈਂਡਾਂ ਤੇ ਰੇਲਵੇ ਸਟੇਸ਼ਨ ਤੇ ਸਾਨੂੰ ਗੰਦਗੀ ਨਹੀਂ ਫੈਲਾਉਣੀ ਚਾਹੀਦੀ ਹੈ, ਪਾਣੀ ਦੀ ਵੀ ਬਚਤ ਕਰਨੀ ਚਾਹੀਦੀ ਹੈ। ਪਾਣੀ ਅਸੀਂ ਸਾਰੇ ਜਾਣਦੇ ਹਾਂ ਬੜਾ ਹੀ ਸੀਮਿਤ ਰਹਿ ਗਿਆ ਹੈ, ਕੁਦਰਤੀ ਸਰੋਤਾਂ ਨੂੰ ਦੂਸ਼ਿਤ ਹੋਣ ਤੋਂ ਅਸੀਂ ਬਚਾਈਏ ਤਾਂ ਜੋ ਲੋੜ ਅਨੁਸਾਰ ਅਸੀਂ ਪਾਣੀ ਦਾ ਇਸਤੇਮਾਲ ਕਰੀਏ। ਸਵੱਛ ਵਾਤਾਵਰਣ ਹੀ ਕਿਸੇ ਸਵੱਛ ਤੇ ਸਮਰਥ ਦੇਸ਼ ਦੀ ਸਿਰਜਣਾ ਕਰਦਾ ਹੈ। ਜੇਕਰ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇੱਕ ਸੁਖਾਵਾਂ, ਸਿਹਤਮੰਦ ਅਤੇ ਸੁਰੱਖਿਅਤ ਭਵਿੱਖ ਦੇਣਾ ਚਾਹੁੰਦੇ ਹਾਂ ਤਾਂ ਸਾਨੂੰ ਅੱਜ ਤੋਂ ਹੀ ਵਾਤਾਵਰਣ ਦੀ ਸੰਭਾਲ ਦਾ ਸੰਕਲਪ ਲੈਣਾ ਚਾਹੀਦਾ ਹੈ। ਸਫਾਈ ਨੂੰ ਕੇਵਲ ਇੱਕ ਕੰਮ ਨਹੀਂ ਸਗੋਂ ਆਪਣੀ ਆਦਤ ਬਣਾਉਣਾ ਚਾਹੀਦਾ ਹੈ। ਜਦੋਂ ਹਰ ਘਰ, ਹਰ ਗਲੀ ਅਤੇ ਹਰ ਸ਼ਹਿਰ ਸਾਫ਼ ਹੋਏਗਾ ਤਾਂ ਹੀ ਸਾਡਾ ਦੇਸ਼ ਸੱਚਮੁੱਚ ਸਵੱਛ, ਸੁੰਦਰ ਤੇ ਮਹਾਨ ਬਣੇਗਾ।

ਸਾਡੇ ਸਾਹਮਣੇ ਅੱਜ ਦੀ ਗੱਲ ਤੋਂ ਬਾਅਦ ਹੁਣ ਵਧਦੇ ਹਾਂ ਅੱਜ ਦੇ ਅਗਲੇ ਸਿਲਸਿਲੇ ਵੱਲ। ਅੱਜ ਦਾ ਅਗਲਾ ਸਿਲਸਿਲਾ ਜੀ ਝਲਕੀ ਦਾ। ਅੱਜ ਸੁਣਦੇ ਹਾਂ ਝਲਕੀ ਬੱਲੇ ਹੋਏ ਚਲਾਕ ਸੱਜਣਾ, ਜਿਸ ਦੇ ਲੇਖਕ ਹਨ ਹਰਜੀਤ ਸਿੰਘ।

0: ਨਾਰੇ ਮਾਰ ਰਹੇ ਆ ਜਿਵੇਂ ਖੋਤੇ ਵੇਚ ਕੇ ਸੁੱਤੇ ਹੋਣ। ਜਨਾਬ ਗੱਲ ਤੇ ਹੈ ਕਿ ਘੋੜੇ ਵੇਚ ਕੇ ਸੋਣਾ।
1: ਓਏ ਬਲੜੀ ਬਾਸਕਟਬਾਲ, ਖੋਤਿਆਂ ਨੂੰ ਘੋੜੇ ਕਹਿਣਾ ਘੋੜਿਆਂ ਦੀ ਤਹੀਨ ਹੈ।
0: ਪਰ ਜਨਾਬ ਸਾਡਾ ਕਸੂਰ ਕੀ ਹੈ?
1: ਓਏ ਡਿਊਟੀ ਤੇ ਸੋਣਾ, ਅਮਾਨਤ ਚ ਖਿਆਲ ਕਰਨਾ ਹੈ। ਸਾਨੂੰ ਚੋਰ ਫੜਨ ਦਾ ਆਰਡਰ ਮਿਲਿਆ ਹੈ, ਸੌਂਦਾ ਨਹੀਂ।
0: ਜਨਾਬ ਅਸੀਂ ਚੋਰ ਫੜਨ ਦਾ ਦਿਨ ਰਾਤ ਇੱਕ ਕੀਤਾ ਹੋਇਆ ਹੈ। ਚੋਰ ਹੈ ਕਿ ਕਾਬੂ ਹੀ ਨਹੀਂ ਆ ਰਹੇ? ਬੜੇ ਸ਼ਾਤਰ ਨੇ ਚੋਰ ਜੀ।
1: ਓ ਬਲੜੀ ਬਾਸਕਟਬਾਲ, ਫੁੱਟਬਾਲ, ਵਾਲੀਬਾਲ, ਓਏ ਜੇ ਤੁਸੀਂ ਏਡੀ ਸੌਂ ਕੇ ਡਿਊਟੀ ਕਰਨੀ ਹੈ ਫੇਰ ਤਾਂ ਫੜ ਲੈ ਚੋਰ।
0: ਜਨਾਬ ਹੁਣ ਤੁਸੀਂ ਕੋਈ ਫਾਰਮੂਲਾ ਦੱਸੋ ਚੋਰ ਫੜਨ ਦਾ।
1: ਓਏ ਚਕੰਨੇ ਚਕੰਨੇ ਚਕੰਨੇ ਹੋ ਕੇ ਡਿਊਟੀ ਦਿਓ।

ਪਾਣੀ ਚੜਕ ਪਿਆ। ਓ ਹੁਣ ਮੈਂ ਕੀ ਕਰਾਂ, ਮੇਰੇ ਕੋਲ ਤਾਂ ਇੱਕੋ ਹੀ ਘੋੜਾ ਸੀ। ਮੈਂ ਥੱਲੇ ਉਤਰ ਕੇ ਪਾਣੀ ਚ ਘੋੜਾ ਲੱਭਣ ਦੀ ਕੋਸ਼ਿਸ਼ ਕਰਦਾ, ਬਾਕੀ ਲੱਭ ਹੀ ਪਏ।

0: ਅੱਗੇ ਜਾ ਕੇ ਦੇਖਦਾ, ਅੱਗੇ ਪਾਣੀ ਡੂੰਘਾ ਹੀ ਨਾ ਹੋਵੇ, ਮੈਂ ਤਾਂ ਤੈਰਨਾ ਵੀ ਨਹੀਂ ਜਾਣਦਾ।
1: ਮੈਂ ਗਰੀਬ ਲੱਕੜਹਾਰਾ, ਹੁਣ ਕੀ ਕਰਾਂ, ਹੁਣ ਕਿਵੇਂ ਗੁਜ਼ਾਰਾ ਹੋ।

0: ਰੱਬਾ ਹੁਣ ਤਾਂ ਤੂੰ ਹੀ ਮੇਰੀ ਕੋਈ ਮਦਦ ਕਰ।
1: ਨਾਰਾਇਣ ਨਾਰਾਇਣ।
2: ਕੀ ਗੱਲ ਹੈ ਬੱਚਾ, ਤੂੰ ਰੋ ਕਿਉਂ ਰਿਹਾ?
0: ਦੇਵਤਾ ਜੀ, ਦੇਵਤਾ ਜੀ, ਮੈਂ ਕਰੀਬ ਲੱਕੜ ਹਾਰਾਂ, ਮੇਰਾ ਘੋੜਾ ਪਾਣੀ ਚ ਡਿੱਗ ਪਿਆ। ਜੇ ਘੋੜਾ ਨਾ ਮਿਲਿਆ ਤਾਂ ਮੇਰੇ ਬਾਲ ਬੱਚੇ ਭੁੱਕੇ ਮਰ ਜਾਣਗੇ। ਦੇਵਤਾ ਜੀ
1: ਨਾਰਾਇਣ ਨਾਰਾਇਣ। ਜੇ ਮੈਂ ਤੇਰਾ ਘੋੜਾ ਤੈਨੂੰ ਲੱਭਦਿਆਂ ਤਾਂ
0: ਮੈਂ ਸਾਰੀ ਉਮਰ ਤੁਹਾਨੂੰ ਤੁਹਾਨੂੰ ਦੋਵਾਂ ਦਵਾਂਗਾ, ਤੁਹਾਡਾ ਅਹਿਸਾਨ ਜ਼ਿੰਦਗੀ ਭਰ ਨਹੀਂ ਭੁੱਲਾਂਗਾ। ਦੇਵਤਾ ਜੀ
1: ਤੂੰ ਇੱਥੇ ਮੇਰਾ ਇੰਤਜ਼ਾਰ ਕਰ, ਮੈਂ ਪਾਣੀ ਵਿੱਚੋਂ ਤੇਰਾ ਕੁਆੜਾ ਲੱਭ ਦੇਣਾ। ਆ ਲੈ ਆਪਣਾ ਕੁਆੜਾ।
0: ਨਹੀਂ ਦੇਵਤਾ ਜੀ, ਇਹ ਮੇਰਾ ਕੁਆੜਾ ਨਹੀਂ, ਇਹ ਤਾਂ ਸੋਨੇ ਦਾ ਕੁਆੜਾ ਹੈ, ਮੈਨੂੰ ਮੇਰਾ ਕੁਆੜਾ ਚਾਹੀਦਾ।
1: ਚੰਗਾ ਫਿਰ ਮੈਂ ਤੈਨੂੰ ਤੇਰਾ ਘੋੜਾ ਲਿਆ ਦਿੰਦਾ।
0: ਜੀ ਜੀ ਮਹਾਰਾਜ।
1: ਨਾਰਾਇਣ ਨਾਰਾਇਣ। ਆ ਲੈ ਇਹ ਨਾ ਤੇਰਾ ਘੋੜਾ।
0: ਨਹੀਂ ਨਹੀਂ ਮਹਾਰਾਜ, ਇਹ ਤਾਂ ਚਾਂਦੀ ਦਾ ਘੋੜਾ,
1: ਮੇਰਾ ਘੋੜਾ ਲੋਹੇ ਦਾ ਏ। ਤੂੰ ਸੋਨੇ ਚਾਂਦੀ ਦੇ ਦੋਵੇਂ ਘੋੜੇ ਰੱਖ ਲੈ, ਮੈਂ ਤੇਰੀ ਇਮਾਨਦਾਰੀ ਤੋਂ ਖੁਸ਼ ਹੋ ਕੇ ਤੈਨੂੰ ਇਨਾਮ ਦੇਣਾ। ਕਲ ਯੁਗ ਵਿੱਚ ਮੈਂ ਤੇਰੇ ਵਰਗੇ ਇਮਾਨਦਾਰ ਇਨਸਾਨ ਘੱਟ ਹੀ ਦੇਖੇ ਨੇ। ਮੈਂ ਚੱਲਦਾ।
3: ਨਾਰਾਇਣ ਨਾਰਾਇਣ ਨਾਰਾਇਣ।
0: ਇਹ ਕੁਆੜੇ ਤਾਂ ਕਾਫੀ ਭਾਰੇ ਨੇ, ਇਹਨਾਂ ਨੂੰ ਵੇਚ ਕੇ ਮੈਂ ਕਿੰਨੇ ਕੁਆੜੇ ਖਰੀਦ ਸਕਦਾ, ਪਰ ਹੁਣ ਮੈਨੂੰ ਲੱਕੜਾਂ ਕੱਟਣ ਦੀ ਲੋੜ ਨਹੀਂ ਹੈ। ਹੁਣ ਮੈਨੂੰ ਛੇਤੀ ਛੇਤੀ ਘਰ ਜਾ ਕੇ ਇਹ ਖਬਰ ਆਪਣੇ ਘਰ ਵਾਲੇ ਨੂੰ ਦੱਸਣੀ ਚਾਹੀਦੀ ਹੈ। ਹਾਂ।

0: ਜਨਾਬ ਉਹ ਇੱਕੋ ਚੋਰ
1: ਉਹ ਮੈਨੂੰ ਵੀ ਉਹ ਚੋਰ ਹੀ ਲੱਗਦਾ ਜੀ
2: ਫੜੋ ਫੜੋ ਫੜੋ
1: ਉਹ ਫੜਦੇ ਜਨਾਬ
3: ਚੋਰਾਂ ਨਾਲ ਕੋਈ ਪਤਾ ਨੀ ਲੱਗ ਰਿਹਾ ਜੋ ਬਲੱਡੀ ਬਾਸਕਟਬਾਲ ਫੁੱਟਬਾਲ ਵਾਲੀਬਾਲ ਅਜਾਇਬ ਘਰ ਚੋ ਚੋਰੀ ਹੋਏ ਸੋਨੇ ਦੇ ਚਾਂਦੀ ਦੇ ਘੁਆਰੇ
1: ਜਨਾਬ
3: ਤੇਰੀ ਗੱਲ ਠੀਕ ਆ ਇਹਨੂੰ ਮਿਲਾਓ ਫਿਰ ਗਰਦਾਰੀ ਲਾਲ ਨਾਲ
2: ਜਨਾਬ ਮੈਨੂੰ ਜਿਹਦੇ ਨਾਲ ਮਰਜ਼ੀ ਬਣਾ ਦੋ ਮੈਂ ਚੋਰ ਨਹੀਂ ਮੈਂ ਤਾਂ ਗਰੀਬ ਲੱਕੜ ਵਾਲਾ ਜਨਾਬ
3: ਓਏ ਯੂ ਬਲੱਡੀ ਬਾਸਕਟਬਾਲ ਜੇ ਤੂੰ ਚੋਰ ਨਹੀਂ ਆ ਤੇ ਫਿਰ ਤੇਰੇ ਕੋਲ ਇਹ ਅਜਾਇਬ ਘਰ ਚੋ ਚੋਰੀ ਕੀਤੇ ਸੋਨੇ ਤੇ ਚਾਂਦੀ ਦੇ ਇਤਿਹਾਸਕ ਕੁਆੜੇ ਕਿੱਥੋਂ ਆਏ ਨੇ
1: ਓਏ
3: ਬੋਲਦਾ ਕਿਉਂ ਨਹੀਂ ਉਹ ਰੋ ਗਿਆ ਸੱਚਾ ਨਾ ਸੱਚਾ ਹੱਥ ਦੱਸ ਦੇ ਜਨਾਬ ਕੁਆੜਿਆਂ ਦੇ ਨਾਲ ਹੋਰ ਵੀ ਜਿਹੜਾ ਅਜਾਇਬ ਘਰ ਚੋ ਚੋਰੀ ਹੋਇਆ ਨਾ ਮਾਲ ਉਹ ਵੀ ਇਹਦੇ ਕੋਲ ਜੇ
2: ਕਿਹੜਾ ਅਜਾਇਬ ਘਰ ਜਨਾਬ ਕਿਹੜਾ ਮਾਲ ਮੈਨੂੰ ਤਾਂ ਕੁਝ ਸਮਝ ਹੀ ਨਹੀਂ

0: ਜਨਾਬ ਮੈਂ ਦੱਸਦਾ ਤੁਹਾਨੂੰ, ਮੈਂ ਪਾਣੀ ਦੇ ਕੰਢੇ ਰੁੱਖ ਤੇ ਚੜ ਕੇ ਲੱਕੜਾਂ ਕੱਟ ਰਿਹਾ ਸੀ ਜਨਾਬ, ਤੇ ਮੇਰਾ ਕੋਲਾ ਪਾਣੀ ਚ ਡਿੱਗ ਪਿਆ
1: ਜਨਾਬ। ਮੈਂ ਰੱਬ ਅੱਗੇ ਫਰਿਆਦ ਕੀਤੀ, ਦੇਵਤਾ ਪ੍ਰਗਟ ਹੋ ਗਿਆ ਜਨਾਬ, ਉਹਨੇ ਪਾਣੀ ਚ ਛਾਲ ਮਾਰ ਕੇ ਜਨਾਬ ਸੋਨੇ ਚਾਂਦੀ ਦੇ ਘੋੜੇ ਕੱਢ ਕੇ ਮੇਰੀ ਇਮਾਨਦਾਰੀ ਤੋਂ ਖੁਸ਼ ਹੋ ਕੇ ਮੈਨੂੰ ਇਨਾਮ ਵਜੋਂ ਦਿੱਤੇ ਆ ਜਨਾਬ।
2: ਅੱਛਾ
1: ਜਨਾਬ,
2: ਜੇ ਤੂੰ ਵਾਕਈ ਸੱਚਾ ਹੈ ਨਾ ਤੇ ਸਾਨੂੰ ਉਸੇ ਥਾਂ ਤੇ ਲੈ ਚੱਲ ਜਿੱਥੇ ਤੇਰੇ ਦੇਵਤਾ ਪ੍ਰਗਟ ਹੋਇਆ ਹੈ, ਤੈਨੂੰ ਇਹ ਕਹਾੜੇ ਦਿੱਤੇ ਨੇ।
1: ਹਾਂ ਜਨਾਬ, ਚਲੋ ਚਲੋ ਜਨਾਬ, ਆਓ ਆਓ ਮੇਰੇ ਨਾਲ ਤੁਸੀਂ ਸਾਰੇ, ਆਓ ਮੈਂ ਉਹ ਤੁਹਾਨੂੰ ਥਾਂ ਦਿਖਾਉਂਦਾ।
0: ਪ੍ਰਗਟ ਹੋ ਗਏ, ਤੈਨੂੰ ਕੁਹਾੜੇ ਦਿੱਤੇ ਆ।
2: ਜੀ ਜੀ ਜੀ, ਇਹ ਉਹੀ ਥਾਂ ਹੈ ਜੀ, ਤੇ ਫਿਰ ਬੁਲਾ ਆਪਣੇ ਉਸ ਦੇਵਤੇ ਨੂੰ,
1: ਉਹ ਮੈਨੂੰ ਬਚਾਉਣ ਲਈ ਜ਼ਰੂਰ ਪ੍ਰਗਟ ਹੋਣਗੇ, ਜ਼ਰੂਰ ਪ੍ਰਗਟ ਹੋਣਗੇ।
3: ਇਹ ਦੇਵਤਾ ਮਹਾਰਾਜ ਜੀ, ਜਿਹੜੇ ਸੋਨੇ ਚਾਂਦੀ ਦੇ ਕੁਹਾੜੇ ਤੁਸੀਂ ਮੈਨੂੰ ਮੇਰੀ ਇਮਾਨਦਾਰੀ ਤੋਂ ਖੁਸ਼ ਹੋ ਕੇ ਦਿੱਤੇ ਸੀ, ਉਹਨਾਂ ਕਰਕੇ ਮੈਂ ਮੁਸੀਬਤ ਵਿਚ ਫਸ ਗਿਆ ਮਹਾਰਾਜ। ਪ੍ਰਗਟ ਹੋਵੋ ਦੇਵਤਾ ਮਹਾਰਾਜ ਜੀ, ਮੈਨੂੰ ਬਚਾਓ।
0: ਓਏ ਬੇਵਕੂਫਾ, ਇਹ ਸਤਯੁਗ ਨਹੀਂ ਉਹ ਕਲਯੁਗ ਹੈ, ਕਲਯੁਗ।
2: ਓਏ ਯੂ ਬਲੜੀ, ਮੈਨੂੰ ਪਹਿਲਾਂ ਹੀ ਪਤਾ ਸੀ ਕਿ ਇਹ ਸਾਰੀ ਕਹਾਣੀ ਮਨ ਕੱਟਦੇ
0: ਜਨਾਬ, ਇਹਦੇ ਵਰਗੇ ਚੋਰ ਚੱਕੇ ਆਪਣੀ ਜਾਨ ਬਚਾਉਣ ਲਈ ਇਮਾਨਦਾਰੀ ਦੇ ਨਾਲ ਝੂਠ ਦਾ ਸਹਾਰਾ ਲੈਂਦੇ ਨੇ ਤੇ ਤਰ੍ਹਾਂ ਤਰ੍ਹਾਂ ਦੇ ਬਹਾਨੇ ਬਣਾਉਂਦੇ ਨੇ।
2: ਜਨਾਬ
0: ਅੱਜ ਕੱਲ ਦੇ ਦੇਵਤੇ ਉਦੋਂ ਪ੍ਰਗਟ ਹੁੰਦੇ ਨੇ ਜਦੋਂ ਮੁਸੀਬਤ ਚ ਹੋਣ।
2: ਯੂ ਬਲੜੀ, ਹੋ ਸਕਦਾ ਏ ਕਿ ਉਹ ਦੇਵਤਾ ਹੀ ਇਸ ਗੈਂਗ ਦਾ ਮੁੱਖ ਸਰਗਣਾ ਹੋਵੇ ਤੇ ਆਪਣੀ ਜਾਨ ਬਚਾਉਣ ਲਈ ਇਹਨੂੰ ਵਸਾ ਕੇ ਆਪ ਦੌੜ ਗਿਆ ਹੋਵੇ।
0: ਸਾਡੇ ਦਿਮਾਗ ਚ ਇਹ ਗੱਲ ਆਈ
4: ਨਹੀਂ ਕਿਉਂ ਨੀ।
2: ਮੈਂ ਹੌਲਦਾਰ ਆ ਤੇ ਤੁਸੀਂ ਉਹ ਸਿਪਾਹੀ।
0: ਠੀਕ ਹੈ ਜਨਾਬ, ਠੀਕ ਹੈ ਜਨਾਬ।
2: ਓਏ ਪਾਣੀ ਚ ਛਾਲ ਮਾਰ ਕੇ ਵੇਖੋ ਕਿ ਕਿਤੇ ਇਹਨੇ ਪਾਣੀ ਚ ਕੋਈ ਹੋਰ ਮਾਤ ਨੀ ਲਗਾਇਆ।
0: ਠੀਕ ਹੈ ਜਨਾਬ।
2: ਜਨਾਬ ਆਹ ਵੇਖੋ, ਹੀਰੇ ਦਾ ਜਿਹੜਾ ਇਹ ਬਕਸਾ।
0: ਉਹ ਜਨਾਬ ਮੈਂ ਤਾਂ ਪਹਿਲਾਂ ਕਹਿੰਦਾ ਸੀ ਉਹ ਇਹ ਪੱਕਾ ਚੋਰ ਹੈ, ਮਕਰਾ ਹੈ ਮਕਰਾ।
2: ਇਹ ਸਾਨੂੰ ਕਦੀ ਗੇਰ ਚ ਪਾ ਰਿਹਾ ਹੈ। ਓਏ ਬੋਲ, ਤੇਰੇ ਨਾਂ ਤੇ ਕਿੱਥੇ ਆ?
1: ਜਨਾਬ ਜਨਾਬ ਮੈਂ ਕੱਲਾ ਹੀ ਆ, ਮੇਰੇ ਨਾਲ ਕੋਈ ਨੀ ਜਨਾਬ।
2: ਇਸ ਤਰ੍ਹਾਂ ਕਰੋ, ਇਹਦੇ ਫੜੇ ਜਾਣ ਦੀ ਖਬਰ ਅਖਬਾਰਾਂ ਵਿਚ ਛਪਣ ਲਈ ਭੇਜ ਦਿਓ ਤਾਂ ਜੋ ਖਬਰ ਪੜ ਕੇ ਆਮ ਲੋਕਾਂ ਨੂੰ ਪਤਾ ਲੱਗੇ ਕਿ ਇਹੋ ਜਿਹੇ ਲੋਕ ਇਮਾਨਦਾਰੀ ਦਾ ਢੋਂਗ ਰਚ ਕੇ ਕਿੱਡੇ ਵੱਡੇ ਵੱਡੇ ਕਾਰੇ ਕਰਦੇ ਨੇ, ਚੋਰੀਆਂ ਕਰਦੇ ਨੇ, ਡਾਕੇ ਮਾਰਦੇ ਨੇ।
0: ਤੇ ਜਨਾਬ ਇਸ ਬਰਾਮੋ ਦੇ ਮਾਲ ਦਾ ਕੀ ਕਰੀਏ?
2: ਸਾਰਾ ਮਾਲ ਸਰਕਾਰੀ ਖਜ਼ਾਨੇ ਜਮ੍ਹਾਂ ਕਰਵਾ ਦਿਓ।
0: ਜਨਾਬ ਮੇਰੀ ਮੰਨੋ ਨਾ, ਤੇ ਆਪਾਂ ਅੱਧਾ ਮਾਲ ਜਮ੍ਹਾਂ ਕਰਵਾ ਦਿੰਦੇ ਆ, ਬਾਕੀ ਅੱਧਾ ਉਹਦੇ ਮੁਤਾਬਕ ਆਪਸ ਵੰਡ ਲੈਨੇ
2: ਆ। ਬੰਦ ਕਰੋ, ਤੁਹਾਡੇ ਵਰਗੇ ਲੋਕਾਂ ਕਰਕੇ ਹੀ ਸਾਡਾ ਮਹਿਕਮਾ ਬਦਨਾਮ ਹੋ ਰਿਹਾ ਹੈ। ਮੈਂ ਆਪ ਸਾਰਾ ਮਾਲ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕਰਾਂਗਾ।
5: ਨਾਰਾਇਣ ਨਾਰਾਇਣ। ਸੇਤਾ ਜੀ, ਅੱਜ ਕੱਲ ਦੇ ਕਲਯੁਗ ਦੇ ਜ਼ਮਾਨੇ ਵਿੱਚ ਵੀ ਕਈ ਲੋਕ ਦੇਵਤੇ ਵਰਗੇ ਹੁੰਦੇ ਨੇ, ਪਰ ਮੈਂ ਕੋਈ ਦੇਵਤਾ ਨਹੀਂ।
0: ਜਨਾਬ ਇਹ ਆਪੇ ਹੀ ਬਗ ਪਿਆ ਜੇ, ਉਹ ਇਹਦਾ ਹੀ ਸਾਥੀ ਜੇ ਜਨਾਬ।
5: ਨਹੀਂ ਨਹੀਂ, ਮੈਂ ਤਾਂ ਸਾਥੀ ਨਹੀਂ ਆ, ਇਹ ਵੇਖੋ ਮੇਰਾ ਆਈਡੈਂਟੀ ਕਾਰਡ
0: ਹੈ ਜਨਾਬ। ਆ ਵੇਖੋ, ਅੱਜ ਕੱਲ ਦੇਵਤਾ ਦੇ ਵੀ ਗੰਡੀ ਗਾਹ ਨੀ ਪਤਾ ਲੱਗ ਪਏ। ਇਹਨੂੰ ਇਹਦੇ ਨਾਲ ਹੀ ਹਵਾਲਾ ਚ ਅੰਦਰ ਬੰਦ ਕਰੋ।
2: ਉਹ ਵੇਖੋ, ਉਹਨੇ ਆਪਣੇ ਸਿਰ ਤੋਂ ਨਕਲੀ ਵਾਲ ਲਾ ਦਿੱਤੇ ਜੇ।
0: ਉਹ ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਉਹ ਇਹਦਾ ਹੀ ਸਾਥੀ ਆ।
2: ਆ ਵੇਖੋ, ਆ ਵੇਖੋ ਇਹਦਾ ਡੰਡੀ ਗਾਰਡ, ਜਾਲੀ ਡੰਡੀ ਗਾਰਡ।
1: ਓ ਯੂ ਬਲੜੀ, ਉਹ ਜਾਲੀ ਡੰਡੀ ਗਾਰਡ ਨਹੀਂ ਹੈ, ਇਹ ਤਾਂ ਆਪਣੇ ਐਸ ਐਸ ਪੀ ਸਾਹਿਬ ਨੇ।
0: ਜਨਾਬ ਅਸੀਂ ਪਛਾਣ ਨਹੀਂ ਸਕਦੇ।
2: ਪਰ ਜਨਾਬ ਇਹ ਦੇਵਤੇ ਦਾ ਰੂਪ ਤੁਹਾਨੂੰ ਧਾਰਨ ਕਰਨ ਦੀ ਕੀ ਲੋੜ ਪੈ ਸੀ?
5: ਸਾਨੂੰ ਸ਼ਿਕਾਇਤ ਮਿਲੀ ਸੀ ਕਿ ਸਾਡੇ ਕਈ ਮੁਲਾਜ਼ਮ ਭ੍ਰਿਸ਼ਟਾਚਾਰ ਫੈਲਾ ਰਹੇ ਨੇ, ਰਿਸ਼ਵਤਾਂ ਲੈ ਰਹੇ ਨੇ, ਜਿਸ ਕਰਕੇ ਬੈਂਕ ਦੀ ਛਵੀ ਲੋਕਾਂ ਚ ਖਰਾਬ ਹੋ ਰਹੀ ਸੀ। ਇਸ ਲਈ ਮੈਂ ਆਪ ਪੇਸ ਵਟਾ ਕੇ ਭ੍ਰਿਸ਼ਟਾਚਾਰ ਫੈਲਾਉਣ ਵਾਲਿਆਂ ਨੂੰ ਫੜ ਰਹੇ ਹਾਂ। ਹਵਲਦਾਰ, ਤੁਹਾਡੇ ਵਰਗੇ ਇਮਾਨਦਾਰ ਮੁਲਾਜ਼ਮਾਂ ਕਰਕੇ ਹੀ ਮੈਨੂੰ ਆਪਣੇ ਮਹਿਕਮੇ ਤੇ ਮਾਣ ਹੈ। ਤੁਹਾਡੀ ਤਰੱਕੀ ਲਈ ਮੈਂ ਮਹਿਕਮੇ ਅੱਗੇ ਸਿਫਾਰਿਸ਼ ਕਰਾਂਗਾ।
4: ਜਨਾਬ ਸਾਨੂੰ ਮਾਫ ਕਰ ਦਿਓ ਜਨਾਬ, ਜਨਾਬ ਅਸੀਂ ਤੌਬਾ ਕਰਦੇ ਹਾਂ। ਜਨਾਬ ਅੱਜ ਤੋਂ ਬਾਅਦ ਅਸੀਂ ਇਮਾਨਦਾਰੀ ਦੇ ਰਾਹ ਤੇ ਚੱਲਾਂਗੇ ਜਨਾਬ।
5: ਸਾਨੂੰ ਇਸ ਗਰੀਬ ਲੱਕੜਹਾਰੇ ਦੀ ਇਮਾਨਦਾਰੀ ਤੋਂ ਸਬਕ ਲੈਣਾ ਚਾਹੀਦਾ ਹੈ। ਇਮਾਨਦਾਰੀ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ। ਕਿਉਂ ਬਈ ਲੱਕੜਹਾਰੇ?
4: ਜਨਾਬ ਇਹ ਲੱਕੜਹਾਰਾ
5: ਨਾਰਾਇਣ ਨਾਰਾਇਣ, ਇਹ ਵੀ ਮੇਰਾ ਹੀ ਭੇਜਿਆ ਬੰਦਾ ਸੀ।

0: ਸ਼ਾਮਿਲ ਹੋਣੇ ਤੁਸੀਂ ਸੁਣ ਰਹੇ ਸੀ ਝਲਕੀ ਬੱਲੇ ਹੋਏ ਚਲਾਕ ਸੱਜਣਾ ਜਿਹਦੇ ਲੇਖਕ ਸਨ ਹਰਜੀਤ ਸਿੰਘ। ਆਉਣ ਵਧਦੇ ਹਾਂ ਅਗਲੇ ਸਿਲਸਿਲੇ ਵੱਲ। ਪੇਸ਼ ਕਰ ਰਹੇ ਹਾਂ ਚੰਦ ਪੰਜਾਬੀ ਗੀਤ। ਸਭ ਤੋਂ ਪਹਿਲਾਂ ਸੁਣਦੇ ਹਾਂ ਗੁਰਦਾਸ ਮਾਨ ਦੀ ਆਵਾਜ਼ ਚ ਬੜਾ ਹੀ ਖੂਬਸੂਰਤ ਜਿਹਾ ਗੀਤ ਜਿਹਦੇ ਵਿਚ ਇੱਕ ਮਹਿਬੂਬ ਦੂਜੇ ਮਹਿਬੂਬ ਨੂੰ ਉਡੀਕ ਰਿਹਾ ਹੈ ਤੇ ਕਹਿੰਦਾ ਹੈ ਅੱਖੀਆਂ ਉਡੀਕਦੀਆਂ ਦਿਲ ਵਾਜਾ ਮਾਰਦਾ। ਸੋ ਸੁਣਦੇ ਹਾਂ ਇਹ ਗੀਤ ਆਵਾਜ਼ ਗੁਰਦਾਸ ਮਾਨ ਦੀ।
1: ਕਈ ਵਾਰ ਚੜੀ ਕੋਠੇ

ਸਮੇਂ ਤਾਂ ਸੀ ਗੁਰਦਾਸ ਮਾਨ ਦੀ ਆਵਾਜ਼ ਚ ਗੀਤ ਅਗਲਾ ਗੀਤ ਸੁਣਦੇ ਹਾਂ ਸਲਮਾਨ ਸਿਕੰਦਰ ਤੇ ਫਿਰੋਜ਼ ਖਾਨ ਦੀ ਆਵਾਜ਼ਾਂ ਚ ਵਾਕਈ ਹੀ ਬੜਾ ਹੀ ਖੂਬਸੂਰਤ ਗੀਤ ਹੈ ਔਰ ਜਿੱਥੇ ਆਵਾਜ਼ਾਂ ਵੀ ਖੂਬ ਹੋਣ ਤੇ ਵਾਕਈ ਹੀ ਉਹ ਸੰਗੀਤ ਜਿਹੜਾ ਆ ਬੜਾ ਹੀ ਖੂਬਸੂਰਤ ਲੱਗਦਾ ਹੈ ਜਜ਼ਬਾਤਾਂ ਦੀ ਦੁਨੀਆਂ ਬੜੀ ਅਜੀਬ ਹੁੰਦੀ ਹੈ ਜਦੋਂ ਕੋਈ ਆਪਣਾ ਦਿਲ ਦੇ ਨਜ਼ਦੀਕ ਹੋਵੇ ਤਾਂ ਹਰ ਪਲ ਸੁਹਾਵਣਾ ਲੱਗਦਾ ਹੈ ਪਰ ਜਦੋਂ ਯਾਦਾਂ ਦਾ ਸਮੁੰਦਰ ਠੱਠਾ ਮਾਰਦਾ ਹੈ ਤਾਂ ਦਿਲ ਬਸ ਇੱਕੋ ਗੱਲ ਕਹਿੰਦਾ ਹੈ ਕਿ ਤੇਰੇ ਬਿਨਾਂ ਦਿਲ ਨਹੀਂ ਲੱਗਦਾ ਸੋ ਇਸ ਗੀਤ ਵਿਚ ਸੁਣਦੇ ਹਾਂ ਜਿੱਥੇ ਵਿਛੋੜਾ ਆ ਤੜਪ ਹੈ ਮੁਹੱਬਤ ਦੇ ਅਹਿਸਾਸ ਹੈ ਇਸ ਨੂੰ ਬਿਆਨ ਕਰਦਾ ਜੋ ਕਿ ਹਰ ਪ੍ਰੇਮੀ ਦੇ ਦਿਲ ਦੀ ਧੜਕਣ ਬਣ ਜਾਂਦਾ ਹੈ ਸੁਣਦੇ ਹਾਂ ਸਿੱਧੂ ਸਿਕੰਦਰ ਤੇ ਫਿਰੋਜ਼ ਖਾਨ ਦੀਆਂ ਆਵਾਜ਼ਾਂ ਚ ਇਹ ਗੀਤ

ਜੀ ਸਾਹਮਣੇ ਅਗਲਾ ਗੀਤ ਸੁਣਾ ਰਹੇ ਹਾਂ ਤੁਹਾਨੂੰ ਸਤਿੰਦਰ ਬਿੱਟੀ ਦੀ ਆਵਾਜ਼ ਚ। ਔਰ ਕਹਿੰਦੇ ਜੀ ਪੰਜਾਬੀ ਸਭਿਆਚਾਰ ਦੀ ਗੱਲ ਹੀ ਵੱਖਰੀ ਹੈ। ਗਿੱਧੇ ਵਿਚ ਜਦੋਂ ਧਮਾਲ ਪਵੇ ਤੇ ਬੋਲੀਆਂ ਦਾ ਜਦੋਂ ਰੰਗ ਲਵੇ ਤੇ ਸਾਰੇ ਦੇ ਮਨਾਂ ਦੇ ਵਿਚ ਆਪੇ ਹੀ ਬੜਾ ਹੀ ਚਾਅ ਤੇ ਹੁਲਾਰ ਸ਼ੁਰੂ ਹੋ ਜਾਂਦਾ ਹੈ। ਕਹਿੰਦੇ ਨੇ ਪੰਜਾਬੀਆਂ ਦੀ ਖੁਸ਼ੀ ਮਨਾਉਣ ਦਾ ਆਪਣਾ ਹੀ ਇਕ ਵੱਖਰਾ ਅੰਦਾਜ਼ ਹੁੰਦਾ ਹੈ। ਜਦੋਂ ਮਹਿਫਲ ਵਿਚ ਰੌਣਕ ਜੰਮਦੀ ਹੈ ਤੇ ਕੁੜੀਆਂ ਪੱਬਾਂ ਪਾਰ ਹੋ ਕੇ ਨੱਚਦੀਆਂ ਨੇ, ਦੇਖਣ ਵਾਲੇ ਆਪ ਨੂੰ ਹੀ ਚਾਅ ਭਰ ਜਾਂਦਾ ਆ। ਸੋ ਖੁਸ਼ੀ ਦੇ ਵਿਚ ਮੁੰਡੇ ਵੀ ਜਿਹੜੇ ਨੇ ਨਾ ਉਹ ਵਾਰਨੇ ਕਰਦੇ ਨੇ, ਕੋਈ ਪੈਸੇ ਵਾਰਦਾ ਹੈ ਤੇ ਕੋਈ ਪਤਾਸੇ ਵਾਰਦਾ ਹੈ। ਸੋ ਅਜਿਹੇ ਹੀ ਲੋਕ ਰੰਗ ਨੂੰ ਲੈ ਕੇ ਸਾਡੀ ਸਤਵਿੰਦਰ ਬਿੱਟੀ ਪੇਸ਼ ਕਰ ਰਹੀ ਹੈ ਇਹ ਬੜਾ ਹੀ ਮਕਬੂਲ ਗੀਤ। ਆਓ ਸੁਣਦੇ ਹਾਂ ਸਤਵਿੰਦਰ ਬਿੱਟੀ ਦਾ ਗਾਇਆ ਹੋਇਆ ਇਹ ਗੀਤ।

0: ਜੀ ਤੁਸੀਂ ਸੁਣ ਰਹੇ ਸੀ ਸਤਵਿੰਦਰ ਬਿੱਟੀ ਦੀ ਆਵਾਜ਼ ਚ ਗੀਤ। ਕਿਵੇਂ ਨਾ ਜੁਦਾਈ ਸਿਰਫ ਮਹਿਬੂਬ ਦੀ ਹੀ ਨਹੀਂ ਹੁੰਦੀ। ਅਸੀਂ ਜ਼ਿਆਦਾਤਰ ਗੀਤ ਇਹ ਸੁਣਦੇ ਹਾਂ ਵੀ ਮਹਿਬੂਬ ਨੂੰ ਮਿਲਣ ਦੀ ਇੱਕ ਜਿਹੜੀ ਚਾਹ ਆ ਉਹਦੇ ਵਿੱਚ ਗੀਤ ਲਿਖੇ ਗਏ। ਇੱਕ ਹੋਰ ਰਿਸ਼ਤਾ ਹੈ ਬੜਾ ਹੀ ਪਿਆਰਾ ਹੈ, ਮਿੱਠਾ ਹੈ ਤੇ ਖੂਬਸੂਰਤ ਹੈ, ਉਹ ਹੈ ਮਾਂ ਤੇ ਪੁੱਤਰ ਦਾ ਰਿਸ਼ਤਾ। ਮਾਂ ਤੇ ਪੁੱਤਰ ਰਿਸ਼ਤੇ ਦੀ ਇੱਕ ਅਜੀਬ ਡੋਰ ਹੁੰਦੀ ਹੈ। ਜਦੋਂ ਪੁੱਤਰ ਦੂਰ ਕਿਤੇ ਪ੍ਰਦੇਸ਼ਾਂ ਦੇ ਵਿੱਚ ਚਲਾ ਜਾਂਦਾ ਹੈ ਤੇ ਮਾਂ ਦਾ ਜਿਗਰਾ ਜਿਹੜਾ ਆ ਉਹ ਬਹੁਤ ਵੱਡਾ ਕਰਕੇ ਪਹਿਲਾਂ ਉਸ ਜਿਗਰੇ ਨੂੰ ਉਹ ਫਿਰ ਉੱਥੇ ਉਹਨੂੰ ਭੇਜਦੀ ਹੈ ਦੂਰ, ਪਰ ਬੜਾ ਹੀ ਸਬਰ ਕਰਦੀ ਹੈ ਕਿ ਮੇਰਾ ਪੁੱਤ ਤਰੱਕੀਆਂ ਕਰੂਗਾ, ਸੋ ਆਪਣਾ ਦਿਲ ਜਿਹੜਾ ਆ ਉਸਨੂੰ ਵੱਡਾ ਕਰਕੇ ਦਿਲ ਦੇ ਉੱਤੇ ਪੱਥਰ ਰੱਖ ਕੇ ਫਿਰ ਉਹ ਆਪਣੇ ਬੱਚਿਆਂ ਨੂੰ ਆਪਣੇ ਧੀਆਂ ਪੁੱਤਾਂ ਨੂੰ ਆਪਣੇ ਤੋਂ ਦੂਰ ਕਰਦੀ ਹੈ। ਸੋ ਇਹ ਗੀਤ ਜਿਹੜਾ ਅਸੀਂ ਤੁਹਾਡੀ ਨਜ਼ਰ ਕਰਨ ਲੱਗੇ ਹਾਂ ਉਸਦੇ ਵਿੱਚ ਬਚਪਨ ਦੀਆਂ ਯਾਦਾਂ ਨੂੰ ਬੜੇ ਹੀ ਖੂਬਸੂਰਤ ਲਫ਼ਜ਼ਾਂ ਦੇ ਨਾਲ ਪਰੋਇਆ ਗਿਆ ਹੈ ਔਰ ਮਾਸੂਮ ਯਾਦਾਂ ਬਚਪਨ ਦੀਆਂ, ਪਿੰਡਾਂ ਦੀ ਮਿੱਟੀ ਦੀ ਖੁਸ਼ਬੂ, ਮਾਵਾਂ ਦਾਦੀਆਂ ਦੀ ਮਮਤਾ ਦਾ ਉਹ ਸਾਰੀਆਂ ਗੱਲਾਂ ਕੀਤੀਆਂ ਗਈਆਂ ਨੇ। ਸਾਨੂੰ ਸਾਰਿਆਂ ਨੂੰ ਉਹ ਸਮਾਂ ਜ਼ਰੂਰ ਯਾਦ ਹੋਏਗਾ ਜਦੋਂ ਅਸੀਂ ਤਾਰਿਆਂ ਦੀ ਛਾਂ ਥੱਲੇ ਬਹਿ ਕੇ ਆਪਣੀ ਮਾਂ ਤੇ ਦਾਦੀ ਦੇ ਨਾਲ ਬਹਿ ਕੇ ਰੋਟੀ ਖਾਂਦੇ ਸੀ। ਉਹ ਸਮਾਂ ਜ਼ਰੂਰ ਸਾਨੂੰ ਯਾਦ ਹੋਏਗਾ ਜਦੋਂ ਘਰਾਂ ਦੇ ਵਿੱਚ ਆਟਾ ਗੁੰਨਦੀਆਂ ਮਾਵਾਂ ਆਪਣੇ ਬੱਚਿਆਂ ਦੇ ਨਿੱਕੇ ਨਿੱਕੇ ਹੱਥਾਂ ਵਿੱਚ ਆਟੇ ਦਾ ਇੱਕ ਪੋੜਾ ਫੜਾ ਦਿੰਦੀਆਂ ਸਨ ਔਰ ਬੱਚੇ ਉਸ ਤੋਂ ਇੱਕ ਮਾਸੂਮ ਜਿਹੀ ਆਟੇ ਦੀ ਚਿੜੀ ਬਣਾ ਕੇ ਬੜੇ ਖੁਸ਼ ਹੁੰਦੇ ਸੀ। ਉਹ ਆਟੇ ਦੀ ਚਿੜੀ ਇਹ ਖਿਡੌਣਾ ਹੀ ਨਹੀਂ ਸੀ ਬਲਕਿ ਸਾਡੇ ਬਚਪਨ ਦੇ ਸੁਪਨੇ, ਸਾਡੀ ਸਾਦਗੀ, ਪਰਿਵਾਰਕ ਸਾਂਝ ਦੀ ਪ੍ਰਤੀਕ ਸੀ। ਅੱਜ ਦੇਸ਼ ਪ੍ਰਦੇਸ਼ ਤੇ ਆਧੁਨਿਕਤਾ ਦੇ ਦੌਰ ਦੇ ਵਿੱਚ ਅਸੀਂ ਉਹ ਨਿੱਕੀਆਂ ਨਿੱਕੀਆਂ ਖੁਸ਼ੀਆਂ ਕਿਤੇ ਪਿੱਛੇ ਛੱਡ ਆਏ ਹਾਂ। ਇਹ ਬਚਪਨ ਦੀ ਯਾਦ, ਵਿਛੋੜਾ ਤੇ ਪੰਜਾਬੀ ਵਿਰਸੇ ਦੇ ਮੋਹ ਨੂੰ ਬਿਆਨ ਕਰਦਾ ਇਹ ਬੜਾ ਹੀ ਰੂਹਾਨੀ ਤੇ ਖੂਬਸੂਰਤ ਗੀਤ ਹੈ। ਆ ਸੁਣਦੇ ਹਾਂ ਇਹ ਗੀਤ ਸ਼ਹਿਰੀ ਮਾਨ ਦੀ ਆਵਾਜ਼ ਚ।
1: ਇਹ ਗੀਤ ਜੁੜਿਆ ਹੈ

ਸੁਤਾਮੀਨ ਇਸ ਦੇ ਨਾਲ ਹੀ ਦੇਸ਼ ਪੰਜਾਬ ਦੀ ਇਸ ਮਜਲਿਸ ਦਾ ਵੇਲਾ ਇੱਥੇ ਮੁਕਦਾ ਹੈ। ਇਨਸ਼ਾਅੱਲਾ ਕੱਲ ਸ਼ਾਮ 5:30 ਵਜੇ

0: ਸੰਤੂ ਸਾਹਿਬ ਜੀ ਲੰਗ ਆਈਏ
1: ਆ ਜਾਓ ਸ਼ਿੰਗਾਰਾ ਸਿੰਘ ਜੀ ਲੰਗ ਆਓ
0: ਜੈ ਹਿੰਦ ਜੀ ਸੰਤੂ ਸਾਹਿਬ ਜੀ ਜੈ ਹਿੰਦ
1: ਜੈ ਹਿੰਦ ਜੀ ਜੈ ਹਿੰਦ ਸ਼ਿੰਗਾਰਾ ਸਿੰਘ ਜੀ ਸੁਣਾਓ ਕੀ ਹਾਲ ਚਾਲ ਆ
0: ਹਾਲ ਚਾਲ ਤਕੜੇ ਨੇ ਜੀ ਤੁਸੀਂ ਸੁਣਾਓ ਠੀਕ ਠਾਕ ਹੋ
1: ਬਹੁਤ ਵਧੀਆ
0: ਦੇਖੋ ਵਧੀਆ ਚਾਹੀਦਾ ਜੀ
1: ਹਾਂ ਦੇਖੋ ਨਾ ਕਿ ਆਪਾਂ ਕਿਵੇਂ ਆ ਬਾਰ ਬਾਰ ਕੇ ਆਹ ਜਿਹੜਾ ਦਿਨ ਇਹ ਸਾਡੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦਾ ਜਨਮ ਦਿਨ
0: ਜੀ
1: ਤੇ ਸਾਡੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਜੀ ਉਹਨਾਂ ਦਾ ਦਿਨ ਵੀ ਮਨਾਇਆ ਜਾਣਾ ਆਪਾਂ
0: ਦੇਖੋ ਇਕੱਠੇ ਸਾਂਝੇ ਆਉਂਦੇ ਆ
1: ਸਾਂਝੇ ਆਉਂਦੇ ਹੈਗੇ ਆ
0: ਸਹੀ ਗੱਲ ਆ
1: ਤੇ ਦੇਖੋ ਸਾਡੇ ਜਿਹੜੇ ਆਪਾਂ ਕਹਿੰਦੇ ਹਾਂ ਕਿ ਵਧੀਆ ਤਰੀਕੇ ਨਾਲ ਜਿੱਦਾਂ ਅਸੀਂ ਵਾਰ ਵਾਰ ਕਹਿੰਦੇ ਹਾਂ ਸਵੱਛਤਾ ਦੀ ਗੱਲ ਕਰੀਏ
0: ਜੀ
1: ਜਾਂ ਛੂਆਛੂਤ ਬਰਾਸੀ ਦੇਖੋ ਜੀ
0: ਹਾਂ ਸਹੀ ਗੱਲ ਆ
1: ਉਹ ਬੁਰਾਈ ਨੂੰ ਖਤਮ ਕਰਕੇ ਦੇਸ਼ ਨੂੰ ਇੱਕ ਤਰ੍ਹਾਂ ਇੱਕ ਲੜੀ ਚ ਪਰੋ ਕੇ
0: ਜੀ
1: ਤੇ ਆਜ਼ਾਦੀ ਵੱਲ ਲੈ ਕੇ ਜਾਣਾ ਕਿੰਨੀ ਵੱਡੀ ਜਿਹੜੀ ਗੱਲ ਸੀਗੀ
0: ਦੇਖੋ ਘਰ ਚ ਪੰਜ ਜੀ ਆ ਉਹ ਇਕੱਠੇ ਨੀ ਹੁੰਦੇ ਇਹਨਾਂ ਨੇ ਪੂਰਾ ਦੇਸ਼ ਇਕੱਠਾ ਕੀਤਾ
1: ਬਿਲਕੁਲ ਬਿਲਕੁਲ
0: ਤੇ ਦੇਖੋ ਆਜ਼ਾਦੀ ਸਾਨੂੰ ਦਵਾ ਕੇ ਸਾਹ ਲਿਆ
1: ਹਾਂ
0: ਇਹ ਨੀ ਵੀ ਵਿਚ ਵਿਚਾਲੇ ਛੱਡਤਾ
1: ਨਾ ਨਾ ਜੀ
0: ਤੇ ਪੂਰੀ ਇਹਨਾਂ ਦੀ ਮਤਲਬ ਕਹਿ ਲੋ ਕੁਰਬਾਨੀ ਆ ਇਹਨਾਂ ਦਾ ਸਾਨੂੰ ਅਸੀਂ ਦੇਣ ਨੀ ਦੇ ਸਕਦੇ ਇਹਨਾਂ ਦਾ
1: ਹਾਂ ਬਿਲਕੁਲ ਬਿਲਕੁਲ ਜੀ ਦੇਖੋ ਆਪਾਂ ਕਹਿੰਦੇ ਆ ਕਿ ਸ਼ਹੀਦਾਂ ਦੇ ਪ੍ਰਤੀ ਜਿਹੜੀ ਵਧੀਆ ਸ਼ਰਧਾਂਜਲੀ ਕੀ ਹੁੰਦੀ ਹੈਗੀ ਕਿ ਉਹਨਾਂ ਨੇ ਜੋ ਸੁਪਨੇ ਵੇਖੇ ਸੀ ਜਾਂ ਉਹਨਾਂ ਨੇ ਜੋ ਸੋਚਿਆ ਸੀ ਆਪਾਂ ਉਹਨਾਂ ਤੇ ਫੁੱਲ ਚੜਾਈਏ ਉਹਨਾਂ ਤੇ ਪੂਰੇ ਉਤਰੀਏ ਕੋਸ਼ਿਸ਼ ਕਰੀਏ ਵੀ ਆਪਾਂ ਕਿਸ ਤਰੀਕੇ ਨਾਲ ਉਹ ਚੀਜ਼ਾਂ ਜੋ ਰਹਿ ਗਏ ਸੀ ਅਧੂਰੇ ਕੰਮ ਉਹਨੂੰ ਪੂਰੇ ਕਰਨ ਦੀ ਕੋਸ਼ਿਸ਼ ਕਰੀਏ ਜੀ
0: ਦੇਖੋ ਜੀ ਆਪਾਂ ਦਿਨ ਇਸ ਕਰਕੇ ਮਨਾਉਂਦੇ ਹਾਂ ਕਿ ਉਹਨਾਂ ਦੇ ਪਾਏ ਪੂਰਨਿਆਂ ਤੇ ਅਸੀਂ ਚੱਲ ਸਕੀਏ ਜਿਹੜੇ ਕੰਮ ਉਹ ਅਧੂਰੇ ਛੱਡ ਗਏ ਤੇ ਅਸੀਂ ਪੂਰੇ ਕਰ ਸਕੀਏ
1: ਸੋ ਗੱਲ ਇੱਦਾਂ ਸ਼ਿੰਗਾਰਾ ਸਿੰਘ ਜੀ
0: ਜੀ
1: ਅੱਜ ਦਿਨ ਤੁਹਾਨੂੰ ਇੱਕ ਨਾ ਇੱਕ ਰੂਪਕ ਸੁਣਾਉਣੇ ਪਹਿਲਾਂ
0: ਅੱਛਾ ਜੀ
1: ਸੱਚ ਦੇ ਵਾਰਿਸ
0: ਅੱਛਾ ਜੀ
1: ਲੋ ਸੁਣੋ
0: ਸੁਣਾਓ ਜੀ ਫਿਰ
2: ਜੀਵਨ ਦੇ ਵਿਸ਼ੇਸ਼ ਦਿਨਾਂ ਤੇ ਆਪਣਿਆਂ ਨੂੰ ਯਾਦ ਕਰਦੇ ਹਾਂ ਅਸੀਂ ਉਹਨਾਂ ਦੀਆਂ ਵਿਸ਼ੇਸ਼ ਗੱਲਾਂ ਜ਼ਰੂਰ ਯਾਦ ਕਰਦੇ ਹਾਂ ਉਹਨਾਂ ਦੀ ਸ਼ਖਸੀਅਤ ਦੇ ਪਹਿਲੂ ਸਾਡੀਆਂ ਅੱਖਾਂ ਸਾਹਮਣੇ ਸਾਫ ਸਪਸ਼ਟ ਨਜ਼ਰ ਆਉਣ ਲੱਗਦੇ ਨੇ ਅਸੀਂ ਇਹ ਮਹਿਸੂਸ ਕਰਨ ਲੱਗਦੇ ਹਾਂ ਜਿਵੇਂ ਸਾਡੇ ਉਹ ਪਿਆਰੇ ਸਾਡੇ ਨਾਲ ਹੀ ਨੇ ਸਾਨੂੰ ਛੱਡ ਕੇ ਕਿਤੇ ਗਏ ਨਹੀਂ ਸਾਡੀ ਹੋਂਦ ਉਹਨਾਂ ਸਦਕਾ ਹੀ ਹੁੰਦੀ ਹੈ ਸਾਡਾ ਰੋਮ ਰੋਮ ਉਹਨਾਂ ਦਾ ਰਿਣੀ ਹੁੰਦਾ ਹੈ।

ਸੀ ਉਹਦੇ ਮਾਰਗਦਰਸ਼ਨ ਰਾਹੀਂ ਆਪਣੇ ਜੀਵਨ ਫਰਜ਼ ਨਿਭਾਉਣ ਦੇ ਯੋਗ ਹੋ ਗਏ ਹੁੰਦੇ ਆ। ਆਪਣੇ ਜੀਵਨ ਫਰਜ਼ ਨਿਭਾਉਂਦਿਆਂ ਅਸੀਂ ਅਸਲ ਵਿੱਚ ਆਪਣੇ ਰਹਿਬਰਾਂ ਨੂੰ ਸੱਚੀ ਸ਼ਰਧਾਂਜਲੀ ਦੇ ਰਹੇ ਹੁੰਦੇ ਹਾਂ। ਜਦੋਂ ਅਸੀਂ ਆਪਣੇ ਮਾਰਗਦਰਸ਼ਕਾਂ ਦੀ ਸੋਚਣੀ ਨੂੰ ਸਾਕਾਰ ਕਰ ਰਹੇ ਹੁੰਦੇ ਹਾਂ ਤਾਂ ਅਸੀਂ ਦਿਲੋਂ ਉਹਨਾਂ ਦਾ ਸਤਿਕਾਰ ਕਰ ਰਹੇ ਹੁੰਦੇ ਹਾਂ। ਉਹਨਾਂ ਦੇ ਵਿਚਾਰਾਂ ਨੂੰ ਅੱਗੇ ਤੋਰਦੇ ਹੋਏ ਅਸੀਂ ਬੀਜ ਨੂੰ ਬਿਰਖ ਬਣਾਉਣ ਦੀ ਪ੍ਰਕਿਰਿਆ ਵਿੱਚ ਆਪਣਾ ਯੋਗਦਾਨ ਪਾ ਰਹੇ ਹੁੰਦੇ ਹਾਂ। ਇੱਕ ਵਿਰਾਸਤ ਨੂੰ ਅੱਗੇ ਤੋਰਨ ਦੀ ਜ਼ਿੰਮੇਵਾਰੀ ਸਾਡੇ ਮੋਢਿਆਂ ਤੇ ਹੁੰਦੀ ਹੈ। ਅੱਜ ਜਦੋਂ ਗਾਂਧੀ ਜਯੰਤੀ ਤੇ ਅਸੀਂ ਰਾਸ਼ਟਰ ਪਿਤਾ ਨੂੰ ਯਾਦ ਕਰ ਰਹੇ ਹਾਂ, ਉਹਨਾਂ ਦੇ ਰਾਸ਼ਟਰ ਨੂੰ ਦੇਣ ਸਦਕਾ ਅਸੀਂ ਨਤਮਸਤਕ ਹੋ ਰਹੇ ਹਾਂ, ਮੈਨੂੰ ਮੇਰੇ ਪਿਤਾ ਜੀ ਦੀ ਯਾਦ ਆਪ ਮੁਹਾਰੇ ਆ ਰਹੀ ਹੈ। ਪਿਤਾ ਜੀ ਸਾਡੀ ਪੀੜ੍ਹੀ ਦੇ ਬਹੁਤ ਸਾਰੇ ਨੌਜਵਾਨਾਂ ਤੇ ਆਜ਼ਾਦੀ ਸੰਘਰਸ਼ ਦੇ ਦੌਰ ਦਰਮਿਆਨ ਇੱਕ ਕਵੀ ਸਨ। ਰਾਸ਼ਟਰ ਪਿਤਾ ਤੇ ਸਾਡੇ ਵਿਚਕਾਰ ਵੀ ਪਿਤਾ ਜੀ ਹੀ ਇੱਕ ਮਜ਼ਬੂਤ ਜੋੜ ਸਨ। ਸਾਡਾ ਜੀਵਨ ਉੱਚ ਵਿਚਾਰ, ਇਹ ਸ਼ਬਦ ਮੇਰੇ ਪਿਤਾ ਜੀ ਦੀ ਸ਼ਖਸੀਅਤ ਦੀ ਪਰਿਭਾਸ਼ਾ ਨੇ। ਪਿਤਾ ਜੀ ਇੱਕ ਅਧਿਆਪਕ ਸਨ ਤੇ ਅਨੇਕਾਂ ਵਿਦਿਆਰਥੀ ਜਿਨ੍ਹਾਂ ਚੋਂ ਇੱਕ ਮੈਂ ਵੀ ਸੀ ਉਹ ਤੋਂ ਬਹੁਤ ਪ੍ਰਭਾਵਿਤ ਸਨ। ਪਿਤਾ ਜੀ ਨਾਲ ਗੱਲਬਾਤ ਕਰਦਿਆਂ ਅਕਸਰ ਇੱਕ ਗੱਲ ਉਜਾਗਰ ਹੁੰਦੀ ਸੀ ਕਿ ਉਹਨਾਂ ਦਾ ਜੀਵਨ ਮੰਤਵ ਹੈ ਕਿ ਉਹ ਜਗਤ ਪ੍ਰਸਿੱਧ ਭਾਰਤੀ ਵੀਰ ਵਿਰਾਸਤ ਨੂੰ ਅੱਗੇ ਤੋਰਨ ਲਈ ਇੱਕ ਮਜ਼ਬੂਤ ਕਰੀਅਰ ਦੀ ਭੂਮਿਕਾ ਨਿਭਾਉਣ। ਉਹਨਾਂ ਦੀ ਸਦਾ ਇਹ ਕੋਸ਼ਿਸ਼ ਰਹੀ ਕਿ ਜਿਹੜੀ ਵਿਰਾਸਤ ਉਹਨਾਂ ਦੀ ਝੋਲੀ ਪਈ ਉਹ ਉਸ ਨੂੰ ਅਗਲੀ ਪੀੜ੍ਹੀ ਤੱਕ ਸਹੀ ਰੂਪ ਵਿੱਚ ਪਹੁੰਚਾਉਣ ਤੇ ਸਾਡੀ ਕੌਮੀ ਪਛਾਣ ਵਾਲੀਆਂ ਪਾਏਦਾਰ ਕਦਰਾਂ ਕੀਮਤਾਂ ਨੂੰ ਆਪਣੇ ਨਾਲ ਜੁੜੇ ਲੋਕਾਂ ਵਿੱਚ ਪੁੰਗਾਰਨ ਤੇ ਪ੍ਰਫੁੱਲਿਤ ਕਰਨ ਲਈ ਯੋਗ ਮਾਹੌਲ ਸਿਰਜਣ। ਦੇਸ਼ ਦੇ ਅਮੀਰ ਵਿਰਸੇ ਦੀ ਚਰਚਾ ਪਿਤਾ ਜੀ ਅਕਸਰ ਕਰਦੇ ਸਨ। ਅਸੀਂ ਖੁਸ਼ਨਸੀਬ ਹਾਂ ਕਿ ਅਸੀਂ ਇੱਕ ਅਮੀਰ ਵਿਰਾਸਤ ਦੇ ਵਾਰਿਸ ਹਾਂ। ਭਗਵਾਨ ਰਾਮ ਦਾ ਮੁਕੰਮਲ ਚਰਿੱਤਰ ਅੱਜ ਵੀ ਇੱਕ ਮਿਸਾਲ ਹੈ ਤੇ ਅੱਜ ਵੀ ਹਰ ਕੋਈ ਚਾਹੁੰਦਾ ਹੈ ਕਿ ਉਸ ਦੀ ਸੰਤਾਨ ਮਰਿਆਦਾ ਪੁਰਸ਼ੋਤਮ ਵਰਗੀ ਹੋਵੇ। ਅੱਜ ਵੀ ਤਿਆਗ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹੈ। ਭਗਵਾਨ ਕ੍ਰਿਸ਼ਨ ਦੁਆਰਾ ਦਰਸਾਏ ਕਰਮ ਦੇ ਮਾਰਗ ਤੇ ਚੱਲਣਾ ਅੱਜ ਵੀ ਸਾਡਾ ਸਭਨਾਂ ਦਾ ਫਰਜ਼ ਹੈ। ਮਹਾਤਮਾ ਬੁੱਧ ਵਾਂਗ ਸਾਡਾ ਜੀਵਨ ਮਕਸਦ ਵੀ ਸੱਚ ਦੀ ਤਲਾਸ਼ ਹੈ। ਅਸ਼ੋਕ ਮਹਾਨ ਨੇ ਜੇਕਰ ਉਦੋਂ ਅਮਨ ਸ਼ਾਂਤੀ ਦਾ ਰਾਹ ਚੁਣਿਆ ਸੀ ਤਾਂ ਸਾਡੇ ਦੁਆਰਾ ਆਧੁਨਿਕ ਭਾਰਤ ਦੀ ਬੁਨਿਆਦ ਵੀ ਇਸੇ ਮਹਾਨ ਸਿਧਾਂਤ ਤੇ ਰੱਖੀ ਗਈ ਹੈ। ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਤੇ ਚੱਲਦਿਆਂ ਸਾਰੇ ਸਰਬੱਤ ਦਾ ਭਲਾ ਮੰਗਦੇ ਹਨ ਤੇ ਸਮੁੱਚੀ ਮਾਨਵਤਾ ਦੇ ਭਾਈਚਾਰੇ ਦੀ ਦਿਲੋਂ ਚਾਹਤ ਰੱਖਦੇ ਹਨ। ਸਾਡੇ ਲਈ ਹਰ ਕੋਈ ਆਪਣਾ ਹੈ ਤੇ ਅਸੀਂ ਹਰ ਪਾਸੇ ਸੁੱਖ ਸ਼ਾਂਤੀ ਚਾਹੁੰਦੇ ਹਾਂ। ਅਸੀਂ ਜਿਉ ਤੇ ਜਿਉਣ ਦਿਓ ਦਾ ਪਾਠ ਪੜਿਆ ਤੇ ਇਹੋ ਹੀ ਪੜਾਉਂਦੇ ਹਾਂ। ਮੂਰਖ ਖੜੇ ਹੋ ਕੇ ਜ਼ੁਲਮ ਨਹੀਂ ਸਹਿੰਦੇ, ਸਗੋਂ ਇਸ ਦੇ ਖਿਲਾਫ ਸ਼ਾਂਤਮਈ ਢੰਗ ਨਾਲ ਆਵਾਜ਼ ਉਠਾਉਂਦੇ ਹਾਂ। ਆਪਣੀ ਵਿਰਾਸਤ ਦੇ ਇਹਨਾਂ ਪ੍ਰਮਾਣਿਤ ਅਸੂਲਾਂ ਦਾ ਆਸਰਾ ਲੈ ਕੇ ਹੀ ਅਸੀਂ ਅੰਗਰੇਜ਼ੀ ਸਾਮਰਾਜ ਤੋਂ ਦੇਸ਼ ਨੂੰ ਆਜ਼ਾਦ ਕਰਵਾਇਆ ਸੀ। ਗੁਲਾਮੀ ਦੀ ਕਾਲੀ ਪੈੜੀ ਰਾਤ ਬਹੁਤ ਲੰਮੇਰੀ ਹੋ ਗਈ ਸੀ। ਮੇਰੇ ਪਿਤਾ ਜੀ ਉਸ ਵੇਲੇ ਲਾਹੌਰ ਵਿੱਚ ਇੱਕ ਕਾਲਜ ਦੇ ਵਿਦਿਆਰਥੀ ਸਨ ਜਦ ਮਾਤ ਭੂਮੀ ਨੂੰ ਆਜ਼ਾਦ ਕਰਾਉਣ ਲਈ ਜੱਦੋਜਹਿਦ ਅਹਿਮ ਮੁਕਾਮ ਤੱਕ ਪਹੁੰਚ ਚੁੱਕੀ ਸੀ। ਹਰ ਪਾਸੇ ਵੱਖੋ ਵੱਖ ਸੋਚਾਂ ਆਪੋ ਆਪਣਾ ਰੋਲ ਅਦਾ ਕਰ ਰਹੀਆਂ ਸਨ, ਪਰ ਮਕਸਦ ਇੱਕੋ ਸੀ, ਗੁਲਾਮੀ ਦੀਆਂ ਜ਼ੰਜੀਰਾਂ ਤੋੜ ਕੇ ਸੁਤੰਤਰ ਵਾਤਾਵਰਣ ਸਿਰਜਣਾ। ਦੂਜੇ ਵਿਸ਼ਵ ਯੁੱਧ ਦੀ ਤਬਾਹੀ ਨੇ ਹਰ ਸੰਵੇਦਨਸ਼ੀਲ ਮਨ ਨੂੰ ਟੁੰਬਿਆ ਸੀ ਤੇ ਹਥਿਆਰਾਂ ਦੀ ਤਾਕਤ ਨਾਲ ਅਮਨ ਸਥਾਪਿਤ ਕਰਨ ਦੇ ਇਰਾਦੇ ਮੂੰਹ ਭਾਰ ਡਿੱਗ ਪਏ ਸਨ। ਹੱਥ ਆਈ ਸੀ ਤਾਂ ਸਿਰਫ ਤਬਾਹੀ। ਪਿਤਾ ਜੀ ਨੇ ਵੱਖ ਵੱਖ ਵਿਚਾਰਧਾਰਾਵਾਂ ਬਾਰੇ ਪੜਿਆ ਤੇ ਸਮਝਿਆ ਕੌਮੀ ਫਰਜ਼ ਦੀ ਆਵਾਜ਼ ਉਹਨਾਂ ਨੂੰ ਵੀ ਪੁਕਾਰ ਰਹੀ ਸੀ। ਉਹਨਾਂ ਨੂੰ ਗਰਮ ਸੋਚ, ਕ੍ਰਾਂਤੀਕਾਰੀ ਰਵੱਈਆ, ਹਥਿਆਰਬੰਦ ਵਿਰੋਧ ਬਹੁਤ ਕਮਜ਼ੋਰ ਤਰੀਕੇ ਲੱਗੇ। ਸਭ ਕੁਝ ਵਿਚਾਰਨ ਤੋਂ ਬਾਅਦ ਉਹਨਾਂ ਨੇ ਗਾਂਧੀ ਜੀ ਦਾ ਅਮਨ ਸ਼ਾਂਤੀ ਰਾਹੀਂ ਸੱਤਿਆਗ੍ਰਹਿ ਵਾਲਾ ਰਸਤਾ ਅਪਣਾਉਣ ਦਾ ਨਿਰਣਾ ਲਿਆ। ਅਨੇਕਾਂ ਅਦੁੱਤੀਆਂ ਕੁਰਬਾਨੀਆਂ, ਵਿਰੋਧ ਦੇ ਵਿਲੱਖਣ ਤਰੀਕਿਆਂ ਤੇ ਖਾਸ ਤੌਰ ਤੇ ਸੱਤਿਆਗ੍ਰਹਿ ਰਾਹੀਂ ਅਸੀਂ ਆਜ਼ਾਦੀ ਹਾਸਲ ਕਰਨ ਦਾ ਆਪਣਾ ਟੀਚਾ ਪ੍ਰਾਪਤ ਕਰ ਲਿਆ। ਸੱਤਿਆਗ੍ਰਹਿ ਅਰਥਾਤ ਦ੍ਰਿੜਤਾ ਨਾਲ

ਤੇ ਇਸ ਦੇ ਢੰਗ ਤਰੀਕੇ ਸਾਡੀ ਵਿਰਾਸਤ ਦਾ ਹਿੱਸਾ ਰਹੇ ਨੇ। ਪਰੰਤੂ ਗਾਂਧੀ ਜੀ ਨੇ ਇੱਕ ਕਰਮਯੋਗੀ ਹੋਣ ਦੇ ਨਾਤੇ ਇਹਨਾਂ ਮੁੱਢਲੇ ਅਸੂਲਾਂ ਨੂੰ ਅਮਲੀ ਜਾਮਾ ਪਹਿਨਾਇਆ ਤੇ ਇਹਨਾਂ ਦੀ ਕਾਰਗਰਤਾ ਨੂੰ ਪ੍ਰਮਾਣਿਤ ਕੀਤਾ। ਇਹਨਾਂ ਅਸੂਲਾਂ ਦੀ ਤਾਕਤ ਨਾਲ ਹੀ ਉਹਨਾਂ ਨੇ ਸਾਰੇ ਭਾਰਤ ਵਾਸੀਆਂ ਨੂੰ ਇਕਜੁੱਟ ਕੀਤਾ ਤੇ ਲਤਾੜੇ ਜਾ ਰਹੇ ਦੇਸ਼ ਵਾਸੀਆਂ ਨੂੰ ਇੱਕ ਵੱਡੀ ਤਾਕਤ ਬਣਾ ਕੇ ਖੜਾ ਕੀਤਾ। ਅਣਗਿਣਤ ਸਵੈ ਸੇਵਕਾਂ ਦਾ ਰੋਲ ਆਜ਼ਾਦੀ ਹਾਸਲ ਕਰਨ ਵਿਚ ਵੀ ਅਹਿਮ ਸੀ ਤੇ ਰਾਸ਼ਟਰ ਉਸਾਰੀ ਵਿਚ ਵੀ ਇਹਨਾਂ ਜਾਗ੍ਰਿਤ ਲੋਕਾਂ ਨੇ ਵੱਧ ਚੜ ਕੇ ਹਿੱਸਾ ਪਾਇਆ। ਮਹਾਤਮਾ ਗਾਂਧੀ ਆਪ ਕਰਮਯੋਗੀ ਸਨ ਤੇ ਉਹਨਾਂ ਨੇ ਅਨੇਕਾਂ ਸਾਧਾਰਨ ਲੋਕਾਂ ਨੂੰ ਕਰਮਯੋਗੀ ਬਣਾਇਆ। ਅੱਜ ਜੇਕਰ ਇੱਕ ਪਿੰਡ ਦੇ ਸਕੂਲ ਵਿਚ ਮਾਸਟਰ ਜੀ ਵਿਰਸੇ ਬਾਬਤ ਸਿੱਖਿਆ ਦੇ ਰਹੇ ਨੇ ਤਾਂ ਉਹ ਦੇਸ਼ ਉਸਾਰੀ ਦਾ ਕੰਮ ਕਰ ਰਹੇ ਨੇ। ਸ਼ਹਿਰ ਦੇ ਸਕੂਲ ਵਿਚ ਇਤਿਹਾਸ ਨੂੰ ਸਹੀ ਰੋਸ਼ਨੀ ਵਿਚ ਪੜ੍ਹਾਉਣ ਵਾਲੇ ਅਧਿਆਪਕ ਵੀ ਬੱਚਿਆਂ ਨੂੰ ਠੀਕ ਸੇਧ ਦੇ ਰਹੇ ਨੇ। ਕਾਲਜ ਵਿਚ ਸਿੱਖਿਅਕ ਜਦੋਂ ਕੁਝ ਗਹਿਰਾਈ ਨਾਲ ਆਜ਼ਾਦੀ ਦੀ ਗਾਥਾ ਬਿਆਨ ਕਰਦੇ ਨੇ ਤਾਂ ਉਹ ਨੌਜਵਾਨ ਵਰਗ ਨੂੰ ਦੇਸ਼ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਬਾਰੇ ਸੁਚੇਤ ਕਰ ਰਹੇ ਹੁੰਦੇ ਨੇ। ਯੂਨੀਵਰਸਿਟੀ ਵਿਚ ਪ੍ਰੋਫੈਸਰ ਸਾਹਿਬਾਨ ਵਿਦਿਆਰਥੀਆਂ ਵਿਚ ਆਲੋਚਨਾਤਮਕ ਵਿਸ਼ਲੇਸ਼ਣ ਕਰਨ ਦੀ ਸਮਰੱਥਾ ਉਜਾਗਰ ਕਰਕੇ ਦੇਸ਼ ਚਲਾਉਣ ਲਈ ਤਿਆਰ ਕਰ ਰਹੇ ਹੁੰਦੇ ਨੇ। ਇੰਜ ਸਹੀ ਸੋਚ, ਆਜ਼ਾਦ ਵਿਚਾਰਧਾਰਾ, ਵਿਕਾਸਸ਼ੀਲ ਸੋਚਣੀ ਸਾਡੀ ਵਿਰਾਸਤ ਨੂੰ ਹੋਰ ਅਮੀਰ ਬਣਾਉਂਦੇ ਨੇ। ਪਿਤਾ ਜੀ ਵੀ ਸਾਨੂੰ ਅਜਿਹੀ ਸੇਧ ਦਿੰਦੇ ਰਹੇ। ਰੋਜ਼ਾਨਾ ਦੀ ਕਲਾਸਰੂਮ ਸਿੱਖਿਆ ਦੇ ਰੂਪ ਵਿਚ ਉਹਨਾਂ ਦੇ ਉੱਚ ਵਿਚਾਰ ਗ੍ਰਹਿਣ ਕਰਨ ਦਾ ਸੁਭਾਗ ਤਾਂ ਸਾਨੂੰ ਪ੍ਰਾਪਤ ਹੁੰਦਾ ਹੀ ਸੀ। ਇਸ ਤੋਂ ਇਲਾਵਾ ਉਹਨਾਂ ਦੁਆਰਾ ਚਲਾਈ ਜਾ ਰਹੀ ਯੂਥ ਕਲੱਬ ਸੱਚ ਦੇ ਵਾਰਿਸ ਵਿਚ ਗਾਂਧੀ ਜੀ ਤੇ ਉਹਨਾਂ ਦੀ ਵਿਚਾਰ ਚਰਚਾ ਬਾਰੇ ਵਿਸਥਾਰ ਵਿਚ ਵਿਚਾਰ ਚਰਚਾ ਹੁੰਦੀ ਸੀ, ਜੋ ਅੱਜ ਵੀ ਹੁੰਦੀ ਹੈ। ਮਹਾਤਮਾ ਗਾਂਧੀ ਜੀ ਦੀ ਸ਼ਖਸੀਅਤ ਬਾਰੇ ਪਿਤਾ ਜੀ ਬੜੀ ਸਰਲਤਾ ਤੇ ਸਪਸ਼ਟਤਾ ਨਾਲ ਸਾਨੂੰ ਦੱਸਦੇ ਸਨ। ਮਹਾਤਮਾ ਗਾਂਧੀ ਕੇਵਲ ਨਾਮ ਮਿਲ ਵਰਤਨ ਲਹਿਰਾਂ ਨਾਲ ਜੁੜਿਆ ਇਨਸਾਨ ਹੀ ਨਹੀਂ, ਉਹ ਤਾਂ ਯੁੱਗ ਤਬਦੀਲ ਕਰਨ ਵਾਲੀ ਪ੍ਰਭਾਵਸ਼ਾਲੀ ਤਾਕਤ ਹੈ। ਮਹਾਤਮਾ ਗਾਂਧੀ ਨਾ ਇਨਸਾਫੀ ਨਾ ਜਰਨ ਵਾਲੀ ਜਾਗ੍ਰਿਤ ਅਵਸਥਾ ਹੈ। ਉਹ ਮਹਾਨ ਰਾਸ਼ਟਰ ਦੇ ਅਮੀਰ ਵਿਰਸੇ ਨੂੰ ਹੋਰ ਅਮੀਰ ਬਣਾਉਣ ਵਾਲੀ ਇੱਕ ਮਜ਼ਬੂਤ ਕੜੀ ਸਨ। ਸਾਡੀ ਵਿਰਾਸਤ ਦੇ ਮੁੱਢਲੇ ਸਿਧਾਂਤਾਂ ਨੂੰ ਉਹਨਾਂ ਨੇ ਅਸਲੀਅਤ ਦਾ ਰੂਪ ਦਿੱਤਾ। ਜਿੱਥੋਂ ਵੀ ਉਹਨਾਂ ਨੂੰ ਸਹੀ ਵਿਚਾਰ ਮਿਲੇ ਉਹਨਾਂ ਨੇ ਗ੍ਰਹਿਣ ਕੀਤੇ, ਨਾ ਸਿਰਫ ਗ੍ਰਹਿਣ ਕੀਤੇ ਉਹਨਾਂ ਨੂੰ ਪਰਖ ਕੇ ਜੀਵਨ ਚ ਲਾਗੂ ਵੀ ਕੀਤਾ। ਦੱਖਣੀ ਅਫਰੀਕਾ ਤੋਂ ਮੁਲਕ ਪਰਤ ਕੇ ਗਾਂਧੀ ਜੀ ਨੇ ਗੋਪਾਲ ਕ੍ਰਿਸ਼ਨ ਗੋਖਲੇ ਹੋਰਾਂ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੂੰ ਆਪਣਾ ਰਾਜਨੀਤਿਕ ਗੁਰੂ ਮੰਨ ਲਿਆ, ਉਹਨਾਂ ਦੀ ਸੋਚਣੀ ਨੂੰ ਅੱਗੇ ਤੋਰਿਆ। ਇਸੇ ਤਰ੍ਹਾਂ ਉਹਨਾਂ ਨੂੰ 19ਵੀਂ ਸਦੀ ਦੀਆਂ ਸਮਾਜਿਕ, ਆਰਥਿਕ ਤੇ ਸਿਆਸੀ ਸਮੱਸਿਆਵਾਂ ਬਾਰੇ ਸਮੀਖਿਆ ਕਰਨ ਵਾਲੇ ਲੇਖਕ ਜੌਨ ਰਸਕਿਨ ਦੀ ਕਿਤਾਬ ਅਨਟੂ ਦਿਸ ਲਾਸਟ ਨੇ ਇੰਨਾ ਪ੍ਰਭਾਵਿਤ ਕੀਤਾ ਕਿ ਉਹਨਾਂ ਦੀ ਜੀਵਨ ਸੋਚ ਹੀ ਬਦਲ ਗਈ। ਜੌਨ ਰਸਕਿਨ ਦੀ ਸੋਚ ਸੀ ਕਿ ਇੱਕ ਵਿਅਕਤੀ ਦਾ ਕਲਿਆਣ ਸਭਨਾਂ ਦੇ ਕਲਿਆਣ ਵਿਚ ਸਮੋਇਆ ਹੁੰਦਾ। ਰਸਕਿਨ ਦੇ ਵਿਚਾਰ ਅਨੁਸਾਰ ਧਨ ਦੌਲਤ ਕੁਝ ਨਹੀਂ ਹੁੰਦਾ, ਹੁੰਦਾ ਜੀਵਨ। ਉਹ ਜੀਵਨ ਜਿਸ ਵਿਚ ਪ੍ਰੇਮ, ਖੁਸ਼ੀ ਤੇ ਸ਼ਰਧਾ ਦੀਆਂ ਸ਼ਕਤੀਆਂ ਸ਼ਾਮਲ ਹੁੰਦੀਆਂ। ਉਹ ਦੇਸ਼ ਸਭ ਤੋਂ ਅਮੀਰ ਹੁੰਦਾ ਹੈ ਜਿਹੜਾ ਸਭ ਤੋਂ ਵੱਧ ਗਿਣਤੀ ਦੇ ਉੱਤਮ ਤੇ ਪ੍ਰਸੰਨ ਮਨੁੱਖਾਂ ਦਾ ਪੋਸ਼ਣ ਕਰਦਾ ਹੈ। ਇਹਨਾਂ ਵਿਚਾਰਾਂ ਦਾ ਅਕਸ ਸਾਨੂੰ ਬਾਪੂ ਜੀ ਦੇ ਉਪਰਾਲਿਆਂ ਵਿਚ ਸਾਫ ਦਿਖਾਈ ਦਿੰਦਾ ਹੈ। ਬਾਪੂ ਜੀ ਵੀ ਇਹੋ ਚਾਹੁੰਦੇ ਸਨ ਕਿ ਹਰ ਇੱਕ ਦਾ ਕਲਿਆਣ ਹੋਏ ਤੇ ਹਰ ਪਾਸੇ ਅਮਨ ਸ਼ਾਂਤੀ ਹੋਏ। ਉਹਨਾਂ ਦੀ ਮਾਨਤਾ ਸੀ ਕਿ ਜੇ ਮੰਤਵ ਠੀਕ ਹੈ ਤਾਂ ਉਸ ਤੱਕ ਪਹੁੰਚਣ ਵਾਲਾ ਰਾਹ ਵੀ ਠੀਕ ਹੋਣਾ ਚਾਹੀਦਾ। ਨਤੀਜੇ ਤਰੀਕਿਆਂ ਨੂੰ ਉਚਿਤ ਸਾਬਿਤ ਨਹੀਂ ਕਰਦੇ। ਆਜ਼ਾਦੀ ਪ੍ਰਾਪਤ ਕਰਨ ਉਪਰੰਤ ਰਾਸ਼ਟਰ ਉਸਾਰੀ ਦਾ ਕਾਰਜ ਸਭਨਾਂ ਲਈ ਵੱਡੀ ਚੁਣੌਤੀ ਸੀ। ਜਿੱਥੇ ਆਰਥਿਕ ਮੰਦਹਾਲੀ ਸਾਡੇ ਲਈ ਵਿਸ਼ਾਲ ਪਰੇਸ਼ਾਨੀ ਵਾਲੀ ਗੱਲ ਸੀ, ਉੱਥੇ ਦੇਸ਼ ਦੀ ਵੰਡ ਨੇ ਸਾਨੂੰ ਬੜੇ ਡੂੰਘੇ ਜ਼ਖਮ ਦਿੱਤੇ ਸਨ। ਘਰੋਂ ਬੇਘਰ ਹੋਏ ਅਣਗਿਣਤ ਲੋਕਾਂ ਨੂੰ ਮੁੜ ਵਸਾਉਣ ਦਾ ਕੰਮ ਪਹਿਲ ਦੇ ਆਧਾਰ ਤੇ ਕੀਤਾ ਜਾਣਾ ਸੀ। ਕੁੱਲ ਮਿਲਾ ਕੇ ਸਾਰਿਆਂ ਕੰਮਾਂ ਨੂੰ ਸ਼ੁਰੂ ਤੋਂ ਹੀ ਆਰੰਭਣ ਦੀ ਲੋੜ ਸੀ। ਸਭਨਾਂ ਦੀਆਂ ਉਮੀਦਾਂ ਵੱਡੀਆਂ ਸਨ ਪਰ ਮੁਸ਼ਕਲਾਂ ਕੋਈ ਘੱਟ ਛੋਟੀਆਂ ਨਹੀਂ ਸਨ। ਪਰ ਸਭਨਾਂ ਦੇ ਸਾਂਝੇ ਯਤਨਾਂ ਸਦਕਾ ਰਾਸ਼ਟਰ ਨਿਰਮਾਣ ਦਾ ਕੰਮ ਅਰੰਭਿਆ ਗਿਆ ਤੇ ਇਸ ਵਿਚ ਵੱਡੀਆਂ ਸਫਲਤਾਵਾਂ ਹਾਸਲ ਹੋਈਆਂ। ਰਾਸ਼ਟਰ ਨਿਰਮਾਣ ਦਾ ਕੰਮ ਅਸਲ ਵਿਚ ਲਗਾਤਾਰ ਚੱਲਣ ਵਾਲਾ ਹੁੰਦਾ ਹੈ, ਅੱਜ ਵੀ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ। ਦੇਸ਼ ਦੀਆਂ ਜ਼ਰੂਰਤਾਂ ਬਾਰੇ ਪਿਤਾ ਜੀ ਅਕਸਰ ਰਾਸ਼ਟਰਪਿਤਾ ਦੇ ਵਿਚਾਰਾਂ

0: ਵੀ ਕੋਈ ਹੱਲ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਸਨ। ਇੱਕ ਵਿਚਾਰ ਗੋਸ਼ਟੀ ਵਿੱਚ ਪਿਤਾ ਜੀ ਨੇ ਕਿਹਾ ਸੀ, ਦਰਅਸਲ ਸੋਚ ਵਿੱਚ ਬੁਨਿਆਦੀ ਤਬਦੀਲੀ ਸਾਡੇ ਦੇਸ਼ ਦੀ ਅਹਿਮ ਜ਼ਰੂਰਤ ਹੈ ਤੇ ਸਿਰਫ ਕਦੇ ਕਦਾਈ ਗਾਂਧੀ ਜੀ ਦੇ ਫਲਸਫੇ ਬਾਰੇ ਜ਼ਿਕਰ ਕਰ ਦੇਣਾ ਕੁਝ ਵੀ ਹਾਸਲ ਨਹੀਂ ਕਰਵਾ ਸਕਦਾ। ਮਹਾਤਮਾ ਗਾਂਧੀ ਜੀ ਦੀ ਤਾਂ ਸੋਚ ਸੀ ਕਿ ਸਾਨੂੰ ਆਪ ਉਹ ਪਰਿਵਰਤਨ ਬਣਨਾ ਪਏਗਾ ਜਿਹੜਾ ਅਸੀਂ ਵੇਖਣਾ ਚਾਹੁੰਦੇ ਹਾਂ। ਸੱਚ ਦੇ ਮਾਰਗ ਤੇ ਚੱਲਦਿਆਂ ਅਸੀਂ ਆਪਣਾ ਮਕਸਦ ਜ਼ਰੂਰ ਹਾਸਲ ਕਰ ਸਕਦੇ ਹਾਂ, ਪਰ ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਸੱਚ ਲਈ ਆਵਾਜ਼ ਉਠਾਈਏ, ਚੁੱਪ ਚਾਪ ਖੜੇ ਅਤਿਆਚਾਰ ਨਾ ਸਹਿੰਦੇ ਰਹੀਏ। ਬਾਪੂ ਜੀ ਦਾ ਸੋਚਣਾ ਸੀ, ਮੈਂ ਇਸ ਜਹਾਨ ਵਿੱਚ ਸਿਰਫ ਇੱਕ ਨੂੰ ਹੀ ਜ਼ਾਲਿਮ ਮੰਨਦਾ ਹਾਂ ਤੇ ਉਹ ਹੈ ਸਾਡੇ ਅੰਦਰਲੀ ਬੇਜਾਨ ਆਵਾਜ਼। ਸੋਚ ਤੇ ਵਿਸ਼ਵਾਸ ਬਾਰੇ ਗਾਂਧੀ ਜੀ ਨੇ ਕਿਹਾ, ਇੱਕ ਵਿਅਕਤੀ ਆਪਣੀ ਸੋਚ ਦਾ ਹੀ ਨਤੀਜਾ ਹੁੰਦਾ, ਜੋ ਉਹ ਸੋਚਦਾ ਉਹੀ ਬਣ ਜਾਂਦਾ। ਆਪਣੇ ਮਕਸਦ ਲਈ ਨਾ ਬੁਝਣ ਵਾਲਾ ਵਿਸ਼ਵਾਸ ਰੱਖਣ ਵਾਲੀਆਂ ਨਿਸ਼ਚੈਵਾਨ ਆਤਮਾਵਾਂ ਦਾ ਇੱਕ ਛੋਟਾ ਸਮੂਹ ਇਤਿਹਾਸ ਦਾ ਰੁੱਖ ਬਦਲ ਸਕਦਾ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਗਾਂਧੀ ਜੀ ਦੇ ਕਥਨ ਸੱਚ ਸਾਬਿਤ ਹੋਏ। ਦ੍ਰਿੜ ਵਿਸ਼ਵਾਸ ਰੱਖਣ ਵਾਲਿਆਂ ਨੇ ਇਤਿਹਾਸ ਦਾ ਰੁੱਖ ਬਦਲ ਦਿੱਤਾ। ਪਿਤਾ ਜੀ ਦੀਆਂ ਕੁਝ ਚੀਜ਼ਾਂ ਜਿਨ੍ਹਾਂ ਨਾਲ ਉਹਨਾਂ ਨੂੰ ਬੜਾ ਲਗਾਵ ਸੀ, ਵਿੱਚੋਂ ਇੱਕ ਸੀ ਗਾਂਧੀ ਚਰਖਾ। ਇਹ ਚਰਖਾ ਵਕਤ ਦੀ ਲੋੜ ਮੁਤਾਬਿਕ ਆਤਮ ਨਿਰਭਰਤਾ ਦਾ ਪ੍ਰਤੀਕ ਰਿਹਾ ਸੀ ਤੇ ਪਿਤਾ ਜੀ ਜ਼ਰੂਰਤ ਪੈਣ ਤੇ ਇਸ ਨਾਲ ਸੂਤ ਕੱਤਦੇ ਰਹੇ ਸਨ ਤੇ ਕਦੇ ਕਦੇ ਇਸ ਨੂੰ ਚਲਾ ਕੇ ਸਾਨੂੰ ਦਿਖਾਉਂਦੇ ਸਨ। ਗਾਂਧੀ ਜੀ ਦਾ ਤਾਂ ਮੰਨਣਾ ਸੀ, ਉਸ ਹਰ ਮਿੰਟ ਜਦ ਮੈਂ ਚਰਖਾ ਕੱਤਦਾ ਮੇਰੇ ਅੰਦਰ ਇਹ ਅਹਿਸਾਸ ਹੁੰਦਾ ਕਿ ਮੈਂ ਰਾਸ਼ਟਰ ਦੀ ਦੌਲਤ ਵਿੱਚ ਕੁਝ ਜੋੜ ਰਿਹਾ। ਵੈਸੇ ਸਮਾਂ ਬਦਲਣ ਨਾਲ ਚਰਖੇ ਦੀ ਮਹੱਤਤਾ ਭਾਵੇਂ ਹੁਣ ਬਹੁਤ ਘੱਟ ਜਾਂ ਖਤਮ ਹੋ ਚੁੱਕੀ ਹੈ, ਪਰ ਫਿਰ ਵੀ ਅਸੀਂ ਇਸ ਨੂੰ ਅੱਜ ਵੀ ਸੰਭਾਲ ਕੇ ਰੱਖਿਆ ਹੋਇਆ। ਵਿਰਾਸਤਾਂ ਦੇ ਕੁਝ ਵਿਕਾਸਸ਼ੀਲ ਪਹਿਲੂ ਹੁੰਦੇ ਨੇ ਤੇ ਕੁਝ ਪ੍ਰਤੀਕਾਤਮਕ। ਅਸਲ ਵਿੱਚ ਹੁੰਦੇ ਇਹ ਦੋਵੇਂ ਨੇ ਕੀਮਤੀ, ਦੇਸ਼ ਕੀਮਤੀ ਜਾਂ ਫਿਰ ਅਨਮੋਲ। ਹਾਂ, ਇਹ ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ਅਸੀਂ ਅਜਿਹੀ ਵਿਰਾਸਤ ਦੇ ਵਾਰਿਸ ਹਾਂ। ਪਿਤਾ ਜੀ ਦੁਆਰਾ ਚਲਾਈ ਜਾਂਦੀ ਯੂਥ ਕਲੱਬ ਸੱਚ ਦੇ ਵਾਰਿਸ ਦਾ ਮੁੱਖ ਮੰਤਵ ਹੈ ਭਾਰਤੀ ਅਮੀਰ ਵਿਰਾਸਤ ਨੂੰ ਅੱਗੇ ਤੋਰਨਾ। ਵਿਰਾਸਤ ਦੀਆਂ ਕਦਰਾਂ ਕੀਮਤਾਂ ਦੀ ਵਰਤਮਾਨ ਸਮੇਂ ਵਿੱਚ ਸਾਰਥਕਤਾ ਪ੍ਰਮਾਣਿਤ ਕਰਨਾ, ਗਾਂਧੀ ਜੀ ਦੇ ਫਲਸਫੇ ਤੇ ਵਿਚਾਰ ਚਰਚਾ ਕਰਨਾ ਤੇ ਨੌਜਵਾਨ ਵਰਗ ਨੂੰ ਜੀਵਨ ਸੇਧ ਦੇਣਾ। ਗਾਂਧੀ ਜੀ ਦੇ ਫਲਸਫੇ ਬਾਰੇ ਕੁਝ ਸੱਚ ਦੇ ਵਾਰਸਾਂ ਤੋਂ ਹੀ ਜਾਣਦੇ ਹਾਂ।
1: ਦੁਨੀਆ ਦੇ ਸਾਰੇ ਧਰਮ ਭਾਵੇਂ ਹੋਰ ਗੱਲਾਂ ਚ ਮਤਭੇਦ ਰੱਖਦੇ ਹੋਣ, ਇੱਕ ਮਤ ਹੋ ਕੇ ਘੋਸ਼ਣਾ ਕਰਦੇ ਹਨ ਕਿ ਇਸ ਸੰਸਾਰ ਚ ਹੋਰ ਕੁਝ ਨਹੀਂ ਪਰੰਤੂ ਸਿਰਫ ਸੱਚ ਹੀ ਜ਼ਿੰਦਾ ਰਹਿੰਦਾ ਹੈ।
2: ਜਦ ਮੈਂ ਮਾਯੂਸ ਹੁੰਦਾ ਮੈਂ ਯਾਦ ਕਰਦਾ ਕਿ ਸਾਰੇ ਇਤਿਹਾਸ ਚ ਸੱਚ ਤੇ ਪ੍ਰੇਮ ਦਾ ਰਾਹ ਹਮੇਸ਼ਾ ਜਿੱਤਿਆ। ਸਮੇਂ ਸਮੇਂ ਤੇ ਕਈ ਜ਼ਾਲਿਮ ਤੇ ਕਾਤਿਲ ਆਉਂਦੇ ਰਹੇ ਨੇ ਤੇ ਕੁਝ ਸਮੇਂ ਲਈ ਤਾਂ ਉਹ ਅਜਿੱਤ ਪ੍ਰਤੀਤ ਹੁੰਦੇ ਨੇ, ਪਰ ਅੰਤ ਚ ਉਹ ਜ਼ਰੂਰ ਹੀ ਖਤਮ ਹੋ ਜਾਂਦੇ ਨੇ। ਇਹ ਸਦਾ ਯਾਦ ਰੱਖੋ,
1: ਹਮੇਸ਼ਾ ਸੋਚ, ਸ਼ਬਦ ਤੇ ਕਰਮ ਵਿਚਕਾਰ ਪੂਰਨ ਸੁਮੇਲ ਦਾ ਲਕਸ਼ ਰੱਖੋ। ਸਦਾ ਆਪਣੇ ਵਿਚਾਰਾਂ ਨੂੰ ਸ਼ੁੱਧ ਕਰਨ ਦਾ ਉਦੇਸ਼ ਰੱਖੋ ਤੇ ਸਭ ਕੁਝ ਠੀਕ ਹੋ ਜਾਵੇਗਾ।
3: ਮੈਂ ਹਿੰਸਾ ਦਾ ਵਿਰੋਧ ਇਸ ਕਰਕੇ ਕਰਦਾ ਹਾਂ ਕਿਉਂਕਿ ਜਦ ਇਹ ਲੱਗਦਾ ਹੋਵੇ ਕਿ ਇਹ ਕੁਝ ਸਹੀ ਕਰ ਰਹੀ ਹੈ ਤਾਂ ਇਹ ਸਿਰਫ ਅਸਥਾਈ ਹੁੰਦਾ ਹੈ। ਇਸ ਦੁਆਰਾ ਕੀਤੀ ਗਈ ਬਦੀ ਸਥਾਈ ਹੁੰਦੀ ਹੈ।
1: ਅਹਿੰਸਾ ਕਮਜ਼ੋਰਾਂ ਦਾ ਹਥਿਆਰ ਨਹੀਂ ਹੈ, ਇਹ ਤਾਂ ਸਭ ਤੋਂ ਤਾਕਤਵਰਾਂ ਤੇ ਬਹਾਦਰਾਂ ਦਾ ਹਥਿਆਰ ਹੈ। ਇਹ ਮਾਨਵਤਾ ਦੇ ਹੱਥ ਸਭ ਤੋਂ ਸ਼ਕਤੀਸ਼ਾਲੀ ਤਾਕਤ ਹੈ। ਇਹ ਮਾਨਵੀ ਸੋਚ ਨਾਲ ਤਬਾਹੀ ਲਈ ਤਿਆਰ ਕੀਤੇ ਸਭ ਤੋਂ ਖਤਰਨਾਕ ਹਥਿਆਰ ਨਾਲੋਂ ਵੀ ਜ਼ਿਆਦਾ ਸ਼ਕਤੀਸ਼ਾਲੀ ਹੈ।
4: ਅਮਨ ਸ਼ਾਂਤੀ ਹਥਿਆਰਾਂ ਦੀ ਟੱਕਰ ਚੋਂ ਨਹੀਂ, ਪਰ ਹਥਿਆਰਾਂ ਤੋਂ ਬਿਨਾਂ ਦੇਸ਼ਾਂ ਦੁਆਰਾ ਵਿਪਰੀਤ ਹਾਲਾਤ ਦਾ ਸਾਹਮਣਾ ਕਰਦੇ ਹੋਏ ਨਿਆਂ ਨੂੰ ਹੰਡਾਉਣ ਚੋਂ ਨਿਕਲੇਗੀ।
1: ਬੁਰਾਈ ਨਾਲ ਨਾ ਮਿਲਵਰਤਨ ਓਨਾ ਹੀ ਜ਼ਰੂਰੀ ਫਰਜ਼ ਹੈ ਜਿੰਨਾ ਚੰਗਿਆਈ ਨਾਲ ਮਿਲਵਰਤਨ।
3: ਸੰਸਾਰ ਚ ਉਹੀ ਸ਼ੈਤਾਨ ਹਨ ਜਿਹੜੇ ਸਾਡੇ ਆਪਣੇ ਮਨਾਂ ਵਿਚ ਪਛਤੇ ਫਿਰਦੇ ਹਨ। ਇਹ ਉਹੀ ਜਗ੍ਹਾ ਹੈ ਜਿੱਥੇ ਲੜਾਈ ਲੜੇ ਜਾਣ ਦੀ ਲੋੜ ਹੈ।
1: ਭੇੜੀਏ ਤੇ ਇਲਜ਼ਾਮ ਲਗਾਉਣ ਨਾਲ ਭੇਡਾਂ ਦੀ ਬਹੁਤੀ ਮਦਦ ਨਹੀਂ ਹੋਵੇਗੀ। ਭੇਡਾਂ ਨੂੰ ਇਹ ਸਿੱਖਣਾ ਹੋਵੇਗਾ ਕਿ ਉਹ ਭੇੜੀਏ ਦੇ ਪੰਜਿਆਂ ਚ ਨਾ ਫਸਣ।

0: ਸਰੀਰਕ ਸਮਰੱਥਾ ਤੋਂ ਤਾਕਤ ਨਹੀਂ ਆਉਂਦੀ, ਇਹ ਤਾਂ ਅਡਿੱਗ ਇਰਾਦੇ ਤੋਂ ਆਉਂਦੀ ਹੈ।
1: ਤੁਹਾਨੂੰ ਮਾਨਵਤਾ ਵਿੱਚ ਭਰੋਸਾ ਨਹੀਂ ਛੱਡਣਾ ਚਾਹੀਦਾ। ਮਾਨਵਤਾ ਇੱਕ ਸਾਗਰ ਹੈ, ਜੇ ਸਾਗਰ ਦੀਆਂ ਕੁਝ ਬੂੰਦਾਂ ਗੰਦੀਆਂ ਹਨ, ਸਾਗਰ ਤਾਂ ਗੰਦਲਾ ਨਹੀਂ ਹੋ ਜਾਂਦਾ।
2: ਸਾਡੀ ਵਿਲੱਖਣ ਵਿਰਾਸਤ ਦੇ ਵਾਰਿਸ ਸਧਾਰਨ ਤਰੀਕੇ ਨਾਲ ਵਿਚਰਦੇ ਹੋਏ ਸਾਡੇ ਆਲੇ ਦੁਆਲੇ, ਸਾਡੇ ਆਂਢ ਗੁਆਂਢ ਤੇ ਸਾਡੇ ਆਪਣੇ ਘਰਾਂ ਵਿਚ ਰਹਿੰਦੇ ਹੋਏ ਵਿਰਸੇ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਨਿਭਾ ਰਹੇ ਨੇ। ਵਿਰਸੇ ਦੇ ਵਾਹਕ ਵੀ ਨੇ ਤੇ ਪ੍ਰੋਤਸਾਹਕ ਵੀ। ਇਹ ਸਾਡੇ ਮਾਪੇ ਹੋ ਸਕਦੇ ਨੇ, ਸਾਡੇ ਅਧਿਆਪਕ, ਸਾਡੇ ਬਜ਼ੁਰਗ, ਮੁਹੱਲੇ ਦਾ ਕੋਈ ਸਿਆਣਾ, ਸਾਡੇ ਜਾਗਰੂਕ ਸਾਥੀ, ਜਾਂ ਫਿਰ ਅਸੀਂ ਖੁਦ ਆਪ। ਮੋਹਨਦਾਸ ਕਰਮਚੰਦ ਗਾਂਧੀ ਸੱਚ ਦੇ ਮਾਰਗ ਉੱਤੇ ਚੱਲਣ ਵਾਲੇ ਮਹਾਂਪੁਰਖਾਂ ਦੀਆਂ ਸਿੱਖਿਆਵਾਂ ਨੂੰ ਅੱਗੇ ਤੋਰਦੇ ਹੋਏ ਆਪ ਇੱਕ ਸਧਾਰਨ ਵਿਅਕਤੀ ਤੋਂ ਮਹਾਤਮਾ ਗਾਂਧੀ ਬਣ ਗਏ। ਸੱਚ ਨਾਲ ਪ੍ਰਯੋਗ ਕਰਕੇ ਉਹ ਆਪ ਇੱਕ ਯੋਗ ਆਗੂ ਤੋਂ ਰਾਸ਼ਟਰਪਿਤਾ ਬਣੇ। ਵਿਸ਼ਵ ਦੇ ਬਹੁਤ ਸਾਰੇ ਆਗੂਆਂ ਨੇ ਮਹਾਤਮਾ ਗਾਂਧੀ ਨੂੰ ਆਪਣਾ ਪ੍ਰੇਰਣਾ ਸਰੋਤ ਬਣਾਇਆ, ਉਹਨਾਂ ਦੀ ਵਿਚਾਰਧਾਰਾ ਨੂੰ ਆਪਣੇ ਜੀਵਨ ਵਿੱਚ ਅਪਣਾਇਆ ਤੇ ਮਹਾਨਤਾ ਦੀ ਅਵਸਥਾ ਨੂੰ ਛੋਇਆ। ਮਾਰਟਿਨ ਲੂਥਰ ਕਿੰਗ ਜੂਨੀਅਰ, ਜੌਨ ਐਫ ਕੈਨੇਡੀ, ਨੈਲਸਨ ਮੰਡੇਲਾ ਤੇ ਬੈਰਕ ਓਬਾਮਾ, ਇਹਨਾਂ ਚੋਂ ਕੁਝ ਚੋਣਵੇਂ ਨਾਂ ਨੇ। ਵੈਸੇ ਸੂਚੀ ਬਹੁਤ ਲੰਮੀ ਹੈ। ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਅੱਜ ਵੀ ਹਰ ਸਾਲ ਮਹਾਤਮਾ ਗਾਂਧੀ ਜੀ ਦੀ ਸਵੈ ਜੀਵਨੀ ਮਾਈ ਐਕਸਪੈਰੀਮੈਂਟਸ ਵਿਦ ਟਰੂਥ ਦੀਆਂ 2 ਲੱਖ ਪ੍ਰਤੀਆਂ ਵੱਖ ਵੱਖ ਭਾਸ਼ਾਵਾਂ ਵਿੱਚ ਵਿਕਦੀਆਂ ਨੇ। ਮਹਾਤਮਾ ਗਾਂਧੀ ਆਪ ਸੱਚ ਦੇ ਵਾਰਿਸ ਸਨ ਤੇ ਉਹਨਾਂ ਰਾਹੀਂ ਸੱਚ ਦਾ ਪਸਾਰਾ ਵੱਡੇ ਪੱਧਰ ਤੇ ਅੱਜ ਵੀ ਹੋ ਰਿਹਾ ਹੈ। ਰਾਸ਼ਟਰਪਿਤਾ ਨੇ ਸੱਚ ਦੀ ਤਾਕਤ ਨੂੰ ਨਾ ਸਿਰਫ ਪਛਾਣਿਆ ਸਗੋਂ ਭਾਰਤ ਵਾਸੀਆਂ ਨੂੰ ਇਸ ਰਾਹੀਂ ਤਾਕਤਵਰ ਬਣਾ ਕੇ ਵੇਲੇ ਦੀ ਮੰਗ ਨੂੰ ਪੂਰਾ ਕੀਤਾ। ਰਾਸ਼ਟਰਪਿਤਾ ਮਗਰੋਂ ਪਿਤਾ ਜੀ ਤੇ ਉਹਨਾਂ ਵਰਗੇ ਅਨੇਕਾਂ ਹੋਰ ਜਾਗਰੂਕ ਲੋਕਾਂ ਨੇ ਇਸ ਵਿਰਾਸਤ ਨੂੰ ਅੱਗੇ ਤੋਰਿਆ। ਅੱਜ ਨਾ ਰਾਸ਼ਟਰਪਿਤਾ ਸਾਡੇ ਦਰਮਿਆਨ ਨੇ, ਨਾ ਪਿਤਾ ਜੀ, ਨਾ ਹੀ ਉਹਨਾਂ ਵੇਲੇ ਦੇ ਬਹੁਤੇ ਸੁਚੇਤ ਲੋਕ, ਪਰੰਤੂ ਉਹਨਾਂ ਦੀ ਸਹੀ ਸੋਚ ਅੱਜ ਵੀ ਸਲਾਮਤ ਹੈ, ਜਿਉਂਦੀ ਜਾਗਦੀ ਹੈ। ਪਿਤਾ ਜੀ ਤੇ ਉਹਨਾਂ ਵਰਗੇ ਹੋਰ ਬਹੁਤ ਸਾਰੇ ਲੋਕਾਂ ਨੇ ਆਪਣੇ ਵਿਦਿਆਰਥੀਆਂ ਤੇ ਬੱਚਿਆਂ ਨੂੰ ਇਹ ਵਿਰਾਸਤ ਸੌਂਪੀ ਤੇ ਇੰਜ ਹੀ ਇਹ ਵਿਰਾਸਤ ਅਗਲੇ ਪੀੜ੍ਹੀ ਤੱਕ ਵੀ ਪਹੁੰਚ ਚੁੱਕੀ ਹੈ। ਇਸ ਅਮੀਰ ਵਿਰਾਸਤ ਦੇ ਪਹਿਰੇਦਾਰ ਚੁਫੇਰੇ ਮੌਜੂਦ ਨੇ ਜੀਵਨ ਨਾਲ ਭਰੇ ਨੌਜਵਾਨ, ਸੱਚ ਦੇ ਵਾਰਿਸ ਅੱਜ ਵੀ ਕਾਰਜਸ਼ੀਲ ਨੇ। ਸੱਚ ਦੇ ਇਹਨਾਂ ਵਾਰਿਸਾਂ ਦੇ ਮਨ ਵਿੱਚ ਕਈ ਸਵਾਲ ਨੇ, ਉਹਨਾਂ ਕੋਲ ਕੁਝ ਜਵਾਬ ਵੀ ਨੇ। ਸਾਨੂੰ ਆਪਣੇ ਬੁਨਿਆਦੀ ਅਸੂਲਾਂ ਨਾਲ ਰਿਸ਼ਤਾ ਕਾਇਮ ਰੱਖਣ ਦੀ ਲੋੜ ਹੈ।
1: ਅਸੀਂ ਸੱਚ ਦੇ ਮਾਰਗ ਤੋਂ ਕਦੇ ਨਹੀਂ ਡਗਮਗਾਉਣਾ।
3: ਸਾਨੂੰ ਨਿੱਜੀ ਸਵਾਰਥ ਤੋਂ ਉੱਪਰ ਉੱਠਣ ਦੀ ਲੋੜ ਹੈ।
1: ਅਸੀਂ ਰਾਸ਼ਟਰ ਨੂੰ ਹਮੇਸ਼ਾ ਨਿੱਜ ਤੋਂ ਉੱਤੇ ਰੱਖਣਾ।
3: ਸਾਨੂੰ ਤੰਗ ਨਜ਼ਰੀਆ ਤਿਆਗਣ ਦੀ ਲੋੜ ਹੈ।
1: ਅਸੀਂ ਸਾਂਝੀ ਵਾਲਤਾ ਨੂੰ ਆਪਣੀ ਤਾਕਤ ਬਣਾਉਣਾ ਹੈ।
3: ਸਾਨੂੰ ਹਿੰਸਾ ਤੋਂ ਪਰਹੇਜ਼ ਰੱਖਣ ਦੀ ਲੋੜ ਹੈ।
1: ਅਸੀਂ ਨਫ਼ਰਤ ਨਾਲ ਮੁਕਾਬਲਾ ਸਿਰਫ ਪ੍ਰੇਮ ਨਾਲ ਕਰਨਾ ਹੈ।
3: ਸਾਨੂੰ ਹਰ ਭਾਰਤ ਵਾਸੀ ਦੀ ਜ਼ਰੂਰਤ ਨੂੰ ਸਮਝਣ ਦੀ ਲੋੜ ਹੈ।
1: ਅਸੀਂ ਆਪਣੀ ਵਿਰਾਸਤ ਨੂੰ ਸਦਾ ਰੋਸ਼ਨ ਰੱਖਣਾ ਹੈ।
2: ਸੱਚਮੁੱਚ ਸਾਡੀ ਵਿਰਾਸਤ ਰੋਸ਼ਨੀ ਦੀ ਵਿਰਾਸਤ ਹੈ, ਉਸ ਰੋਸ਼ਨੀ ਦੀ ਜਿਸ ਨਾਲ ਅੱਗੇ ਤੋਂ ਅੱਗੇ ਮਨ ਰੋਸ਼ਨ ਹੁੰਦੇ ਨੇ। ਇਹ ਵਿਰਾਸਤ ਕਰਮ ਦੀ ਵਿਰਾਸਤ ਹੈ, ਉਸ ਕਰਮ ਦੀ ਜਿਹੜਾ ਨਾ ਵਧੀਕੀ ਕਰਦਾ ਤੇ ਨਾ ਚੁੱਪ ਖੜਾ ਵਧੀਕੀ ਚੜਦਾ। ਇਹ ਵਿਰਾਸਤ ਸੱਚ ਦੀ ਵਿਰਾਸਤ ਹੈ, ਉਸ ਸੱਚ ਦੀ ਜਿਸ ਨੂੰ ਤਜਰਬਿਆਂ ਰਾਹੀਂ ਜ਼ਿੰਦਗੀ ਚ ਅਪਣਾ ਕੇ ਪ੍ਰਮਾਣਿਤ ਕੀਤਾ ਜਾਂਦਾ ਹੈ। ਇਹ ਵਿਰਾਸਤ ਅਮਨ ਸ਼ਾਂਤੀ ਦੀ ਵਿਰਾਸਤ ਹੈ, ਉਸ ਅਮਨ ਸ਼ਾਂਤੀ ਦੀ ਜਿਸ ਉੱਤੇ ਵਿਸ਼ਵ ਦੇ ਹਰ ਨਾਗਰਿਕ ਦਾ ਹੱਕ ਹੈ। ਇਹ ਵਿਰਾਸਤ ਸਾਡਾ ਜੀਵਨ ਉੱਚ ਵਿਚਾਰ ਦੀ ਵਿਰਾਸਤ ਹੈ। ਇਹ ਵਿਰਾਸਤ ਮਨੁੱਖੀ ਅਧਿਕਾਰਾਂ ਤੇ ਸਵੈ ਪਛਾਣ ਦੀ ਵਿਰਾਸਤ ਹੈ। ਇਹ ਵਿਰਾਸਤ ਤਾਂ ਰੋਸ਼ਨੀ ਦਾ ਇੱਕ ਕਾਰਵਾਂ ਹੈ, ਮਸ਼ਾਲ ਤੋਂ ਮਸ਼ਾਲ ਪ੍ਰਕਾਸ਼ਮਾਨ ਹੋਣ ਵਾਲਾ ਸਿਲਸਿਲਾ, ਅਗਾਂਹ ਵੱਧਦਾ, ਮਜ਼ਬੂਤ ਹੁੰਦਾ, ਜਿਉਂਦਾ ਜਾਗਦਾ।

0: ਸੰਧੂ ਸਾਹਿਬ ਜੀ
1: ਸੁਣਿਆ ਜੀ
0: ਬਿਲਕੁਲ ਸੁਣਿਆ ਜੀ
1: ਹੁਣ ਗੱਲ ਇੱਦਾਂ ਕਿ ਹੁਣ ਜਿੱਦਾਂ ਕਹਿੰਦੇ ਆ ਵੀ ਭੰਡਾ ਭੁੰਡਾ ਜੇ ਕਿੰਨਾ ਕੁ ਭਾਰ ਤੇ ਜੇ ਆਪਾਂ ਸੋਹਣੀ ਸਾਂਭੀ ਹੈ ਜਾਂ ਸਾਂਭਣ ਦੀ ਤਿਆਰੀ ਕਰਦੇ ਪਏ ਆ ਹਾੜੀ ਦੀ ਵੀ ਧਿਆਨ ਦੇਣਾ ਹੈਗਾ
0: ਬਿਲਕੁਲ ਜੀ ਬਿਲਕੁਲ
1: ਸੋ ਕਿਹੜੀਆਂ ਨਵੀਆਂ ਕਿਸਮਾਂ ਆਈਆਂ ਨੇ ਕਿੱਥੋਂ ਬੀਜ ਲੈਣਾ ਹੈਗਾ
0: ਜੀ
1: ਕੋਈ ਨਵੀਂ ਤਕਨੀਕ ਤਾਂ ਨਹੀਂ ਆ ਗਈ ਇਹ ਸਾਰੀ ਜਾਣਕਾਰੀ ਵੀ ਸਾਨੂੰ ਸ਼ਿੰਗਾਰ ਸਿੰਘ ਜੀ ਹੋਣੀ ਚਾਹੀਦੀ
0: ਦੇਖੋ ਵਿਉਂਤਬੰਦੀ ਪਹਿਲੇ ਕੀਤੀ ਹੋਵੇ ਨਾ ਤੇ ਬੰਦਾ ਨੁਕਸਾਨ ਕਦੀ ਨਹੀਂ ਕਰਦਾ ਆਪਣਾ ਨਾ ਇਹਨੂੰ ਪੈਂਦਾ ਨੁਕਸਾਨ
1: ਹੁੰਦਾ ਹੀ ਨਹੀਂ ਜੀ
0: ਹੁੰਦਾ ਹੀ ਨਹੀਂ
1: ਸੋ ਹਾੜੀ ਫਸਲਾਂ ਦੀ ਕਿਸ ਤਰੀਕੇ ਨਾਲ ਆਪਾਂ ਵਧੀਆ ਕਾਸ਼ਤ ਕਰ ਸਕਦੇ ਹਾਂ
0: ਜੀ
1: ਆਪਣੇ ਕੋਲ ਨਾ ਡਾਕਟਰ ਮਨਪ੍ਰੀਤ ਸਿੰਘ ਖੀਵਾ ਹੋਣੀ ਆਏ ਸਨ
0: ਅੱਛਾ ਜੀ
1: ਬਹੁਤ ਵਧੀਆ ਜਾਣਕਾਰੀ ਦਿੱਤੀ ਹੈ
0: ਅੱਛਾ ਜੀ
1: ਲਓ ਸੁਣੋ ਫਿਰ
0: ਸੁਣਾਓ ਜੀ ਫਿਰ
2: ਕਿਸਾਨ ਵੀਰੋ ਮੈਂ ਡਾਕਟਰ ਮਨਪ੍ਰੀਤ ਸਿੰਘ ਫਸਲ ਵਿਗਿਆਨੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਲੁਧਿਆਣਾ ਤੋਂ ਤੇ ਅੱਜ ਅਸੀਂ ਹਾੜੀ ਦੀ ਜਾਂ ਜਿਹੜੀਆਂ ਮੁੱਖ ਫਸਲਾਂ ਉਹਨਾਂ ਸੰਬੰਧੀ ਉਹਨਾਂ ਦੀ ਕਾਸ਼ਤ ਸੰਬੰਧੀ ਗੱਲ ਕਰਾਂਗੇ ਸਭ ਤੋਂ ਜਿਹੜੀ ਮੁੱਖ ਅਤੇ ਅਹਿਮ ਫਸਲ ਹੈ ਜਿਹੜੀ ਹਾੜੀ ਦੀ ਹੈ ਉਹ ਹੈਗੀ ਹੈ ਕਣਕ ਪੰਜਾਬ ਦੇ ਵਿਚ ਇਹ 35 ਲੱਖ ਹੈਕਟੇਅਰ ਏਰੀਏ ਦੇ ਉੱਤੇ ਜਿਹੜੀ ਇਹਦੀ ਕਾਸ਼ਤ ਕੀਤੀ ਜਾਂਦੀ ਹੈ ਸੋ ਜਦੋਂ ਅਸੀਂ ਇਹਨਾਂ ਫਸਲਾਂ ਦੀ ਹਾੜੀ ਦੀਆਂ ਫਸਲਾਂ ਦੀ ਕਾਸ਼ਤ ਕਰਦੇ ਹਾਂ ਸਭ ਤੋਂ ਜ਼ਰੂਰੀ ਜਿਹੜਾ ਹੈਗਾ ਉਹ ਇਹਦੇ ਵਿਚ ਕਿਸਮਾਂ ਦੀ ਚੋਣ ਹੈਗੀ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਜਿਹੜੀਆਂ ਕਣਕ ਦੇ ਲਈ ਸਿਫਾਰਿਸ਼ ਕਿਸਮਾਂ ਨੇ ਉਹ ਹੈ PVW 887 ਜਿਹੜੀ ਕਿ ਨਵੀਂ ਵਰਾਇਟੀ ਹੈ ਜਿਹਦਾ ਲਗਭਗ ਝਾੜ 24.6 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਹੈ ਇਸੇ ਤਰ੍ਹਾਂ ਹੀ ਪਿਛਲੇ ਸਾਲਾਂ ਦੇ ਵਿਚ ਮਕਬੂਲ ਜਿਹੜੀ ਕਿਸਮ ਹੋਈ PVW 826 ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਹੀ ਜੇ ਹੈਪੀ ਸੀਡਰ ਨਾਲ ਜੇਕਰ ਬਿਜਾਈ ਕਰਨੀ ਹੈ ਤਾਂ PVW 869 ਵਰਾਇਟੀ ਹੈਗੀ ਹੈ ਇਸੇ ਤਰ੍ਹਾਂ 824 ਵਰਾਇਟੀ ਇਸੇ ਤਰ੍ਹਾਂ PVW 803 ਹੈ ਜਿਹੜਾ ਸਾਡਾ ਦੱਖਣੀ ਪੱਛਮੀ ਹਿੱਸੇ ਦੇ ਜਿਹੜੇ ਜ਼ਿਲ੍ਹੇ ਆ ਉੱਥੇ ਕਾਸ਼ਤ ਕਰਨ ਲਈ ਇਸ ਵਰਾਇਟੀ ਸਿਫਾਰਿਸ਼ ਹੈ ਇਸੇ ਤਰ੍ਹਾਂ ਹੀ PVW 766 ਹੈ ਤੇ DBW ਜਿਹੜੀਆਂ ਵਰਾਇਟੀਆਂ ਹੈਗੀਆਂ 222 ਹੈ ਚਾਹੇ 187 ਹੈ ਇਸੇ ਤਰ੍ਹਾਂ ਹੀ ਜੇ ਪਾਪੂਲਰ ਹੇਠਾਂ ਅਸੀਂ ਕਿਸਮਾਂ ਦੀ ਚੋਣ ਕਰਨੀ ਹੈ ਤਾਂ ਉਹ ਥੋੜੀ ਜਿਹੀ ਵੱਖਰੀ ਹੈ ਇਸ ਲਈ PVW 872 ਵਰਾਇਟੀ ਹੈ 677 ਵਰਾਇਟੀ ਹੈ ਤੇ PVW 725 ਵਰਾਇਟੀ ਹੈ ਸੋ ਇਸੇ ਤਰ੍ਹਾਂ ਹੀ ਕਿਸਾਨ ਵੀਰੋ ਜੇ ਖਾਸ ਕਿਸਮ ਜਿਹੜੀਆਂ ਕਣਕ ਦੀਆਂ ਖਾਸ ਕਿਸਮਾਂ ਜਿਵੇਂ ਕਿ ਬਿਸਕੁਟ ਬਣਾਉਣ ਦੇ ਲਈ PVW 1 ਵਰਾਇਟੀ ਸਿਫਾਰਿਸ਼ ਕੀਤੀ ਗਈ ਹੈ ਇਸੇ ਤਰ੍ਹਾਂ ਜਿੰਕ ਦੀ ਜੇ ਗੱਲ ਕਰੀਏ ਤਾਂ ਜਿਸ ਕਣਕ ਦੇ ਵਿਚ ਜਿੰਕ ਜ਼ਿਆਦਾ ਹੁੰਦੀ ਹੈ ਉਹਦੀ ਵੀ ਜਿਹੜੀਆਂ ਸਿਫਾਰਿਸ਼ ਹੈ ਉਹਦੀਆਂ ਕਿਸਮਾਂ PVW Jink 2 ਹੈ PVW 1 ਜਿੰਕ ਹੈ ਔਰ ਇਸੇ ਤਰ੍ਹਾਂ ਹੀ ਜੇ ਸ਼ੂਗਰ ਦਾ ਕੋਈ ਮਰੀਜ਼ ਆ ਉਹਦੇ ਲਈ ਵੱਖਰੀ ਜਿਹੜੀ RS ਵਰਾਇਟੀ ਹੈ PVW RS 1 ਵਰਾਇਟੀ ਉਹਦੀ ਵੀ ਸਿਫਾਰਿਸ਼ ਯੂਨੀਵਰਸਿਟੀ ਵੱਲੋਂ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਇੱਕ ਵਧੀਆ ਜਿਹੜੀ ਚਪਾਤੀ ਬਣਾਉਣ ਵਾਲੀ ਜਿਹੜੀ ਕਿਸਮ ਹੈ ਉਹ PVW 1 ਚਪਾਤੀ ਹੈ ਸੋ ਕਿਸਾਨ ਵੀਰੋ ਜੇ ਗੱਲ ਕਰੀਏ ਇਹਨਾਂ ਦੇ ਬਿਜਾਈ ਸਮੇਂ ਦੀ ਕਿਉਂਕਿ ਜੇ ਸਹੀ ਸਮੇਂ ਤੇ ਬਿਜਾਈ ਹੋ ਜਾਏ ਤਾਂ ਝਾੜ ਵੀ ਉਨਾ ਚੰਗਾ ਰਹਿੰਦਾ ਹੈਗਾ ਸੋ ਕਣਕ ਦੇ ਲਈ ਜਿਹੜਾ ਮੁੱਖ ਅਸੀਂ ਕਹਿ ਦਈਏ ਜਿਹੜੀ ਮੁੱਖ ਮੇਨ ਬਿਜਾਈ ਹੈ ਉਹ ਨਵੰਬਰ ਦੇ ਪਹਿਲੇ ਤੇ ਦੂਜੇ ਹਫ਼ਤੇ ਦੇ ਵਿਚ ਜ਼ਿਆਦਾ ਹੁੰਦੀ ਹੈ ਸੋ ਇਸੇ ਤਰ੍ਹਾਂ ਹੀ ਜੇ ਜਿਹੜੀਆਂ ਸਾਡੀਆਂ ਸਿਫਾਰਿਸ਼ ਕੀਤੀਆਂ ਕਿਸਮਾਂ ਜਿਵੇਂ 887 826 ਹੈ 869 ਹੈ 824 803 ਹੈ ਇਹਨਾਂ ਦੀ ਜਿਹੜੀ ਸਿਫਾਰਿਸ਼ ਅਕਤੂਬਰ ਦੇ ਚੌਥੇ ਹਫ਼ਤੇ ਤੋਂ ਲੈ ਕੇ ਨਵੰਬਰ ਦੇ ਚੌਥੇ ਹਫ਼ਤੇ ਤੱਕ ਇਹਨੇ ਬਿਜਾਈ ਕਰ ਸਕਦੇ ਹਾਂ ਸੋ ਜੇ ਗੱਲ ਕਰੀਏ PVW 550 ਵਰਾਇਟੀ ਦੀ ਤੇ PVW RS 1 ਵਰਾਇਟੀ ਦੀ ਇਹਦੀ ਜਿਹੜੀ ਕਿਉਂਕਿ ਥੋੜਾ ਜਿਹਾ ਸਮਾਂ ਘੱਟ ਲੈਂਦੀਆਂ ਕਿਸਾਨ ਵੀਰੋ ਜੇ ਗੱਲ ਕਰੀਏ PVW RS 1 ਵਰਾਇਟੀ ਦੀ ਜਾਂ ਉਨਤ PVW 550 ਵਰਾਇਟੀ ਦੀ ਸੋ ਇਹਨਾਂ ਦੀ ਕਾਸ਼ਤ ਨਵੰਬਰ ਦੇ ਦੂਜੇ ਹਫ਼ਤੇ ਤੋਂ ਲੈ ਕੇ ਨਵੰਬਰ ਦੇ ਚੌਥੇ ਹਫ਼ਤੇ ਤੱਕ ਕੀਤੀ ਜਾ ਸਕਦੀ ਹੈ ਤੇ ਲੇਟ ਹਾਲਤਾਂ ਦੇ ਵਿਚ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕਿਸਮਾਂ ਨੇ PVW 771 ਤੇ PVW 752 ਜੇ ਲੋਹੜੀ ਤੋਂ ਬਾਅਦ ਦੀ ਗੱਲ ਕਰੀਏ ਅੱਧ ਜਨਵਰੀ ਦੇ ਵਿਚ ਬੀਜਣੀਆਂ ਤਾਂ PVW 757 ਵਰਾਇਟੀ ਦੀ ਸਿਫਾਰਿਸ਼ ਕੀਤੀ ਗਈ ਹੈ ਸੋ ਕਿਸਾਨ ਵੀਰੋ ਕਿਉਂਕਿ ਜਿਹੜਾ ਪੰਜਾਬ ਦਾ ਮੁੱਖ ਫਸਲੀ ਚੱਕਰ ਹੈ ਝੋਨਾ ਕਣਕ ਹੈ ਤੇ ਝੋਨੇ ਦੇ ਪਰਾਲ ਤੋਂ ਬਾਅਦ ਜੇ ਅਸੀਂ ਬਿਜਾਈ ਕਰਨੀ ਹੈ ਤਾਂ ਜਾਂ ਤਾਂ ਅਸੀਂ ਜਿਹੜੀ ਝੋਨੇ ਦੀ ਪਰਾਲੀ ਨੂੰ ਖੇਤ ਦੇ ਵਿਚ ਹੀ ਵਾਹ ਸਕਦੇ ਹਾਂ ਜਾਂ ਫਿਰ ਖੜੀ ਕਰਚਿਆਂ ਦੇ ਵਿਚ ਸੁਪਰ ਸੀਡਰ ਨਾਲ ਹੈ ਜਾਂ ਜ਼ੀਰੋ ਟਿਲੇਜ ਨਾਲ ਹੈ ਜਾਂ ਹੈਪੀ ਸੀਡਰ ਨਾਲ ਹੈ ਜਾਂ PSU ਸਮਾਰਟ ਸੀਡਰ ਨਾਲ ਝੋਨੇ ਦੇ ਖੜੀ ਕਰਚਿਆਂ ਵਿਚ ਵੀ ਕਣਕ ਦੀ ਬਿਜਾਈ ਅਸੀਂ ਕਰ ਸਕਦੇ ਹਾਂ ਇਸੇ ਤਰ੍ਹਾਂ ਹੀ ਜੇਕਰ ਮੱਕੀ ਜਾਂ ਗਰਮੀ ਤੋਂ ਬਾਅਦ ਕਣਕ ਦੀ ਬਿਜਾਈ ਕਰਨੀ ਹੈ ਤਾਂ ਸੁਪਰ ਸੀਡਰ ਨਾਲ ਅਸੀਂ ਜਿਹੜੀਆਂ ਮੱਕੀ ਦੇ ਟਾਂਡੇ ਹੈ ਜਾਂ ਨਰਮੇ ਦੀਆਂ ਛੱਡੀਆਂ ਉਹਦੇ ਵਿੱਚ ਵੀ ਸਿੱਧੀ ਜਿਹੜੀ ਹੈ ਬਿਜਾਈ ਅਸੀਂ ਕਰ ਸਕਦੇ ਹਾਂ। ਸੋ ਜੇ ਬੀਜ ਦੀ ਮਾਤਰਾ ਦੀ ਗੱਲ ਕਰਦੇ ਹਾਂ ਤਾਂ 869 ਵਰਾਇਟੀ ਹੈ ਜਿਹੜੀ ਔਰ 19 PBW 550 ਵਰਾਇਟੀ ਹੈ ਉਹਦਾ 45 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਤੇ ਬਾਕੀ ਸਾਰੀਆਂ ਵਰਾਇਟੀਆਂ ਦਾ 40 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜ ਅਸੀਂ ਵਰਤਣਾ ਹੈਗਾ। ਜੇਕਰ ਹੈਪੀ ਸੀਡਰ ਨਾਲ ਅਸੀਂ ਬਿਜਾਈ ਕਰਨੀ ਹੈ ਤਾਂ ਜਿਹੜੀ 19 PBW 550 ਵਰਾਇਟੀ ਹੈ ਉਹਦਾ 50 ਕਿਲੋ ਔਰ ਬਾਕੀ ਸਾਰੀਆਂ ਵਰਾਇਟੀਆਂ ਦਾ 45 ਕਿਲੋ ਬੀਜ ਦੀ ਵਰਤੋਂ ਕਰਨੀ ਹੈ। ਬੀਜ ਸੋਧ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜੀਆਂ ਕਈ ਵਾਰੀ ਹੈ ਕਿ ਸਿਉਂਕ ਦੀ ਸਮੱਸਿਆ ਆ ਜਾਂਦੀ ਹੈ, ਕੁਛ ਕੁ ਏਦਾਂ ਦੀਆਂ ਬਿਮਾਰੀਆਂ ਹੈਗੀਆਂ ਉਹ ਲੇਟ ਜਾ ਕੇ ਜਿਹੜੇ ਸਾਡੇ ਪੌਦਿਆਂ ਤੇ ਆਉਂਦੀਆਂ ਤੇ ਜੇਕਰ ਅਸੀਂ ਬੀਜ ਸੋਧ ਬੀਜਾਈ ਵੇਲੇ ਕਰ ਲਈਏ ਤਾਂ ਕਾਫੀ ਸਾਰਾ ਇੱਕ ਤਾਂ ਸਾਡਾ ਜਿਹੜੀ ਹੈਗੀ ਲੇਬਰ ਦੀ ਬੱਚਤ ਹੋ ਜਾਂਦੀ ਹੈ, ਦੂਸਰੀਆਂ ਬਿਮਾਰੀਆਂ ਨਹੀਂ ਆਉਂਦੀਆਂ ਹੈਗੀਆਂ। ਸੋ ਬਿਜਾਈ ਬੀਜ ਸੋਧ ਨਾਲ ਵੀ ਅਸੀਂ ਕਾਫੀ ਬਿਮਾਰੀਆਂ ਦਾ ਹੱਲ ਪਹਿਲਾਂ ਹੀ ਕਰ ਸਕਦੇ ਹਾਂ। ਸੋ ਇਸੇ ਤਰ੍ਹਾਂ ਹੀ ਪ੍ਰਤੀ ਕਿਲੋ ਬੀਜ।
3: नमस्कार, आकाशवाणी समाचार के साथ मैं फरहत नास। जापान में एशियाई खेलों में आज भारतीय महिला हॉकी टीम ने चीन को हराकर स्वर्ण पदक जीता। इस जीत के साथ ही भारत ने लॉस एंजलिस ओलंपिक 2028 के लिए सीधे क्वालिफाई कर लिया है। वहीं भारतीय पहलवान सुजीत कलकल ने पुरुषों के फ्री स्टाइल 65 किलोग्राम वर्ग में स्वर्ण पदक हासिल किया। सुजीत कलकल ने अपनी इस जीत को देश के नाम समर्पित किया।
4: मैं सभी देशवासियों को धन्यवाद करता हूँ, उनकी दुआओं से ये मेडल आया। यही सोच के उतरे थे मैट पे कि भाई देश के लिए गोल्ड लाना है और आखिरी तक मैंने उम्मीद नहीं छोड़ी और भगवान की दया से गोल्ड आया देश के लिए। अपने देशवासियों को डेडिकेट करता हूँ क्योंकि उनकी दुआ ही सबसे ज्यादा काम आती है।
3: पुरुष मुक्केबाजी के 80 किलोग्राम वर्ग में अंकुश पंघाल ने स्वर्ण पदक अपने नाम किया। महिला मुक्केबाजी के 65 किलोग्राम वर्ग में परवीन हुडा ने नेन चेन चेन को हराकर स्वर्ण पदक जीता। इससे पहले मुक्केबाजी के 75 किलोग्राम वर्ग में लवलीना बोरगोहन ने ऐतिहासिक स्वर्ण पदक अपने नाम किया। महिला रिकर्व तीरंदाजी टीम ने 10 बार के ओलंपिक चैंपियन दक्षिण कोरिया को 5-3 से हराकर अपना पहला स्वर्ण जीता। पदक तालिका में भारत 16 स्वर्ण, 25 रजत और 35 कांस्य सहित 76 पदकों के साथ पांचवें स्थान पर हैं। राष्ट्रपति द्रौपदी मुर्मू और प्रधानमंत्री नरेंद्र मोदी ने पदक विजेताओं को बधाई दी है। प्रधानमंत्री नरेंद्र मोदी ने आज बहादुर भारतीय पायलट कैप्टन स्मिथ मछार से बात की। कैप्टन स्मिथ मछार ने दुबई से तेल अवीव जा रही फ्लाई दुबई की फ्लाइट में अपने सह पायलट के हमले को नाकाम करते हुए 180 लोगों की जान बचाई थी। प्रधानमंत्री ने उनकी बहादुरी की सराहना की और उनके शीघ्र स्वस्थ होने की कामना की। कृतज्ञ राष्ट्र आज राष्ट्रपिता महात्मा गांधी और पूर्व प्रधानमंत्री लाल बहादुर शास्त्री की जयंती पर उन्हें श्रद्धा सुमन अर्पित कर रहा है। इस अवसर पर देशभर में विभिन्न कार्यक्रमों का आयोजन किया गया है। राष्ट्रीय राजधानी दिल्ली में महात्मा गांधी की समाधि राजघाट पर सर्वधर्म प्रार्थना सभा का आयोजन किया गया है।

0: ਤੈ ਤਾਂ ਹਦਰਤ ਪਾਇਓ ਮਾਂ ਸੇਵਿਆ ਗੁਰ ਪ੍ਰਵਾਨ ਸਾਧ ਅਜਗਰ ਜਿਨ ਕੀ ਆ ਉਨਮਾਨ ਹਰ ਹਰ ਦਰਸ ਸਮਾਨ ਆਤਮਾਵੰਤ ਗਿਆਨ ਜਾਣੀਏ ਅਕਲ ਗਤ ਗੁਰ ਪ੍ਰਵਾਨ ਜਾਕੀ ਦ੍ਰਿਸ਼ਟ ਅਚਲ ਠਾਨ ਬਿਮਲ ਬੁੱਧ ਸਥਾਨ ਪੈਰ ਸੀਲ ਸੁਨਾਓ ਸਕਤ ਬਦਾਰ ਕਹੋ ਕੀਰਤ ਕਲ ਸਹਾਰ ਸਪਤ ਦੀਪ ਮਜਾਰ ਲਹਿਣਾ ਜਗਤਰ ਗੁਰ ਪਰਸ ਮੁਰਾਰ ਦ੍ਰਿਸ਼ਟਰ ਤਮ ਹਰਨ ਦਹਿਣ ਅਗ ਪਾਪ ਪ੍ਰਨਾਸਨ ਸ਼ਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਬਨਾਸਨ ਲੋਭ ਮੋਹ ਵਸ ਕਰਨ ਸਰਨ ਜਾਚ ਕਿਰਪਤ ਪਾਲਣ ਆਤਮ ਰਖ ਸੰਗ ਰਹਿਣ ਕਹਿਣ ਅੰਮ੍ਰਿਤ ਕਲ ਢਾਲਣ ਸਤਗੁਰ ਕਲ ਸਤਗੁਰ ਤਿਲਕ ਸਤ ਲਾਗੇ ਸੋ ਪੈ ਤਰੇ ਗੁਰ ਜਗਤ ਸਿਰਨ ਸੀ ਅੰਗਰੋ ਰਾਜ ਜੋਗ ਲੈਣਾ ਕਰੇ ਮਨ ਵਿਸਾਸ ਪਾਇਓ ਗੈਰ ਗੋਦਰ ਦਿਓ ਗੁਰ ਨਾਸ ਨੱਠਿਆ ਅਮੀਰ ਅੰਤਰ ਰਿਤ ਪੀਆ ਰਿਤ ਬਿਗਾੜ ਜਾਗਿਆ ਲਖ ਕਲ ਤਰੀ ਜੁਗੰਤਰ ਸਤਿਗੁਰੂ ਸਹਿਜ ਸਮਾਧ ਰਿਓ ਸਮਾਨ ਨਿਰੰਤਰ ਉਧਾਰੋ ਚਿੱਤ ਦਾਰਿਦ ਹਰਨ ਬਿਖੰਤੇ ਕਲ ਮਲ ਤਸਨ ਸਦ ਰੰਗ ਸਹਿਜ ਗਲ ਉਚੁਰੇ ਜਸ ਜੰਪ ਲੈ ਰਸਨ ਸਦ ਰੰਗ ਸਹਿਜ ਗਲ ਉਚੁਰੇ ਜਸ ਜੰਪ ਲੈ ਰਸਨ ਸਦਾ ਅਕਾਲ ਰਹੇ ਕਰਮ ਸਿਉ ਇੱਛਾ ਚਾਰੈ ਦ੍ਰੋਮ ਸਕੂਰ ਜੋ ਨਿਵੈ ਖਵੈ ਕਸ ਬਿਮਲ ਵਿਚਾਰੈ ਇਹ ਤਤ ਜਾਣਿਓ ਸਰਬ ਗਤ ਲਖ ਬਿੜਾਣੀ ਸਹਿਜ ਭਾਏ ਸੰਚਿਓ ਕਿਰਣ ਅੰਮ੍ਰਿਤ ਕਲ ਬਾਣੀ ਗੁਰਗਮ ਪ੍ਰਮਾਣ ਤੈ ਪਾਇਓ ਸਤ ਸੰਤੋਖ ਗ੍ਰਾਹਜ ਲਇਓ ਹਰ ਪਰਸਿਓ ਕਲ ਸਮੂਲ ਵੈ ਜਨ ਦਰਸ਼ਨ ਲੈਣੇ ਭਇਓ ਨਾਮ ਅੱਖ ਨਾਮ ਆਧਾਰ ਅਰ ਨਾਮ ਸਮਾਧ ਸੁਖ ਸਦਾ ਨਾਮ ਨਿਸ਼ਾਨ ਸੋਹੈ ਰੰਗ ਰਤੋ ਨਾਮ ਸਿਓ ਕਲ ਨਾਮ ਸੁਰ ਨਰਾ ਬੋਹੈ ਨਾਮ ਪਰਸ ਜਿਨ ਪਾਇਓ ਸਤ ਪ੍ਰਪਿਓ ਰਵ ਲੋਏ ਦਰਸਨ ਪਰਸਿਆ ਗੁਰੂ ਕਾ ਅੱਠ ਸੱਠ ਮਜਨ ਹੋਏ ਦਰਸਨ ਪਰਸਿਆ ਗੁਰੂ ਕਾ ਅੱਠ ਸੱਠ ਮਜਨ ਹੋਏ
1: ਸੱਚ ਤੀਰਥ ਸੱਚ ਇਸ਼ਨਾਨ ਅਰ ਭੋਜਨ ਪਾਉ ਸੱਚ ਸਦਾ ਸੱਚ ਪਾਖੰਤ ਸੋਹੈ ਸੱਚ ਪਾਇਓ ਗੁਰ ਸ਼ਬਦ ਸਤਨਾਮ ਸੰਗਤੀ ਬੋਹੈ ਜਿਸ ਸਚ ਸੰਜਮ ਵਰਤ ਸਚ ਕਬ ਜਨ ਕਲ ਰਖਾਨ ਦਰਸ਼ਨ ਪਰਸੈ ਗੁਰੂ ਕੈ ਸਾਜਨਾ ਪਰਵਾਨ ਜਿਸ ਸਚ ਸੰਜਮ ਵਰਤ ਸਚ ਕਬ ਜਨ ਕਲ ਰਖਾਨ ਦਰਸ਼ਨ ਪਰਸੈ ਗੁਰੂ ਕੈ ਸਾਜਨਾ

ਗੁਰੂ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸਾਮਨੀ ਨੂਰ ਅਰਸਨ ਕੁਰਸ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤ ਸਾਹ ਸਿਰ ਸਾਹਾਂ ਦੈ ਜਿਸ ਪਾਸ ਬੈਠਿਆ ਸੋਹੀ ਸਭਨਾਂ ਦਾ ਸੱਜਣ ਸੱਚਾ ਪਾਤ ਸਾਹ ਸਿਰ ਸਾਹਾਂ ਦੈ ਜਿਸ ਪਾਸ